ਜੁਗ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਨ ਲਈ ਜੁੜ ਬੈਠੇ ਗੁਰੂ ਪਿਆਰੇ ਸਮਾਂ ਮਿਲਿਆ ਸ਼ਾਮ ਦੇ ਦੀਵਾਨ ਵਿੱਚ ਆਪ ਜੈਸੀਆਂ ਰੱਬ ਸਰੂਪ ਸੰਗਤਾਂ ਦੇ ਸਨਮੁਖ ਹੁੰਦਿਆਂ ਆਪ ਜੀ ਦੇ ਦਰਸ਼ਨ ਦੀ ਦਾਰ ਕਰਦਿਆਂ ਗੁਰਮਤਿ ਦੇ ਵਿਚਾਰਾਂ ਦੀ ਸਾਂਝ ਆਰੰਭ ਕਰਕੇ ਛੇਵੇਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਅੰਤਰ ਜਾਮਤਾ ਦਾ ਇਤਿਹਾਸ ਆਪ ਜੀ ਦੀ ਸੇਵਾ ਵਿੱਚ ਬਿਆਨ ਕਰਨਾ ਆਰੰਭ ਕੀਤਾ ਜਾਏ। ਅੱਜ ਜਿਹੜੀ ਅਵਸਥਾ ਵਿੱਚ ਅਸੀਂ ਜੁੜ ਬੈਠੇ ਹਾਂ, ਵਿਦਵਾਨ ਇਹਨੂੰ ਸਾਡੇ ਧਰਮ ਦੀ ਦੁਨੀਆ ਕਹਿੰਦੇ ਨੇ, ਕਿਉਂਕਿ ਬੰਦਾ ਦੋ ਤਰ੍ਹਾਂ ਦੀ ਜ਼ਿੰਦਗੀ ਜਿਉਂਦਾ, ਇੱਕੋ ਦੇ ਧੰਦੇ ਦੀ ਦੁਨੀਆ ਹੈ, ਇੱਕੋ ਦੇ ਧਰਮ ਦੀ ਦੁਨੀਆ। ਧੰਦੇ ਦੀ ਦੁਨੀਆ ਜਿਵੇਂ ਤੁਸੀਂ ਜੌਬ ਕਰਨ ਜਾਂਦੇ ਹੋ, ਆਪਣਾ ਬਿਜ਼ਨਸ ਕਰਦੇ ਹੋ, ਇਹ ਧੰਦਾ ਹੈ। ਕੋਈ ਪੰਜਾਬ ਦੇ ਵਿੱਚ ਨਿਗਾਹਬਾਰੀ ਅਤੇ ਖੇਤੀ ਕਰਦਾ ਹੈ, ਦੁਕਾਨਦਾਰੀ ਕਰਦਾ ਹੈ, ਇਹ ਧੰਦਾ ਹੈ। ਇਹ ਹੈ ਧੰਦੇ ਦੀ ਦੁਨੀਆ। ਅਤੇ ਆਹ ਜਿਹੜੀ ਅਵਸਥਾ ਵਿੱਚ ਆਪਾਂ ਜੁੜ ਬੈਠੇ ਹਾਂ, ਇਹ ਧਰਮ ਦੀ ਦੁਨੀਆ। ਅਤੇ ਧਰਮ ਦੀ ਦੁਨੀਆ ਵਿੱਚ ਸਭ ਤੋਂ ਮਹੱਤਵਪੂਰਨ ਹੈ ਧਿਆਨ। ਜੇ ਧਰਮ ਦੀ ਦੁਨੀਆ ਵਿੱਚ ਧਿਆਨ ਨਾ ਹੋਵੇ ਤਾਂ ਫਿਰ ਧਰਮ ਦੀ ਦੁਨੀਆ ਵਿੱਚ ਕੁਝ ਮਿਲਦਾ ਨਹੀਂ। ਜਿੱਥੇ ਬੈਠੇ ਹਾਂ ਨਾ, ਜੇ ਗੁਰੂ ਦੇ ਚਰਨਾਂ ਨਾਲ ਸਾਡਾ ਧਿਆਨ ਨਾ ਜੁੜਿਆ ਤਾਂ ਫਿਰ ਉਹ ਕੁਝ ਪ੍ਰਾਪਤ ਨਹੀਂ ਹੋਣਾ ਜਿਹੜਾ ਧਿਆਨ ਜੁੜਨਾ ਪ੍ਰਾਪਤ ਹੋ ਜਾਂਦਾ। ਅਤੇ ਧਿਆਨ ਜੋੜਨ ਲਈ ਮੈਂ ਇੱਕ ਛੋਟਾ ਜਿਹਾ ਸੂਤਰ ਵਰਤ ਕੇ ਆਪ ਜੀ ਨੂੰ ਫਤਿਹ ਅਰਜ਼ ਕਰਾਂਗਾ। ਆਪ ਜਾਣਦੇ ਹੋ ਕਿ ਮਨੁੱਖ ਜਦ ਤੋਂ ਸੋਝੀ ਸੰਭਾਲਦਾ ਆਪਣੀ ਜ਼ਬਾਨ ਵਿੱਚੋਂ ਬੋਲਣਾ ਆਰੰਭ ਕਰਦਾ, ਫਿਰ ਉਹ ਸਾਰੀ ਜ਼ਿੰਦਗੀ ਗੱਲਾਂ ਕਰਦਾ, ਬਚਨ ਬੋਲਦਾ। ਪਰ ਕਈ ਵਾਰੀ ਬੰਦਾ ਆਪਣੀ ਜ਼ਬਾਨ ਵਿੱਚ ਇਹੋ ਜਿਹੀਆਂ ਗੱਲਾਂ ਕਹਿੰਦਾ, ਇਹੋ ਜਿਹੇ ਸ਼ਬਦ ਬੋਲਦਾ ਜਿਹਨੂੰ ਸੁਣ ਕੇ ਉਹਦੇ ਆਪਣੇ ਬਗਾਨੇ ਬਣ ਜਾਂਦੇ ਨੇ, ਜਿਹੜੇ ਮਿੱਤਰ ਹੁੰਦੇ ਨੇ ਦੁਸ਼ਮਣ ਬਣ ਜਾਂਦੇ, ਜਿਹੜੇ ਪਿਆਰ ਕਰਨ ਵਾਲੇ ਹੁੰਦੇ ਨੇ ਨਫ਼ਰਤ ਕਰਨ ਲੱਗ ਜਾਂਦੇ। ਜ਼ਬਾਨ ਵਿੱਚੋਂ ਕੋਈ ਕੌੜਾ ਫਿੱਕਾ ਸ਼ਬਦ ਬੋਲਿਆ ਗਿਆ ਜਿਹਨੇ ਆਪਣਿਆਂ ਨੂੰ ਬਗਾਨਾ ਬਣਾ ਦਿੱਤਾ, ਜਿਹਨਾਂ ਨਾਲ ਪਿਆਰ ਹੈ ਉਹਨਾਂ ਨਾਲ ਬੋਲਚਾਲ ਬੰਦ ਹੋ ਗਏ। ਪਰ ਕਈ ਵਾਰੀ ਉਹ ਬੰਦਾ ਇਹੋ ਜਿਹੀ ਗੱਲ ਕਹਿੰਦਾ, ਇਹੋ ਜਿਹੇ ਸ਼ਬਦ ਆਖਦਾ, ਇਹੋ ਜਿਹੇ ਬਚਨ ਬੋਲਦਾ ਕਿ ਜਿਹਨਾਂ ਨਾਲ ਬੋਲਚਾਲ ਬੰਦ ਹੁੰਦੀ ਹੈ ਉਹਨਾਂ ਨਾਲ ਪਿਆਰ ਪੈ ਜਾਂਦਾ, ਉਹਨਾਂ ਨਾਲ ਮੁਹੱਬਤ ਪੈ ਜਾਂਦੀ ਹੈ, ਸਾਂਝ ਪੈ ਜਾਂਦੀ ਹੈ। ਇਹਦਾ ਮਤਲਬ ਹੈ ਕਿ ਮਨੁੱਖ ਦਾ ਸੰਬੰਧ ਟੁੱਟਦਾ ਵੀ ਬੋਲਣ ਨਾਲ ਹੈ ਅਤੇ ਜੁੜਦਾ ਵੀ। ਹੁਣ ਅਸੀਂ ਸਾਰਿਆਂ ਨੇ ਆਪਣਾ ਸੰਬੰਧ ਜੋੜਨਾ ਹੈ, ਅਸੀਂ ਸਾਰਿਆਂ ਨੇ ਆਪਣਾ ਧਿਆਨ ਜੋੜਨਾ ਹੈ ਕਿਹਦੇ ਨਾਲ, ਆਪਣੇ ਹਾਜ਼ਰ ਨਾਜ਼ਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ। ਤਾਂ ਤੇ ਆਓ ਵਿਚਾਰ ਕੇ ਵੇਖੀਏ ਵੀ ਆਪਾਂ ਕਿਹੜਾ ਸ਼ਬਦ ਬੋਲੀਏ ਜਿਹੜਾ ਸ਼ਬਦ ਬੋਲਣ ਨਾਲ ਸਾਡਾ ਧਿਆਨ ਵੀ ਗੁਰੂ ਦੇ ਚਰਨਾਂ ਨਾਲ ਜੁੜ ਜਾਏ, ਸਾਡਾ ਮਨ ਵੀ ਗੁਰੂ ਦੇ ਚਰਨਾਂ ਨਾਲ ਜੁੜ ਜਾਏ, ਸਾਡਾ ਸੰਬੰਧ ਵੀ ਗੁਰੂ ਦੇ ਚਰਨਾਂ ਨਾਲ ਜੁੜ ਜਾਏ। ਗੁਰਮੁਖ ਪਿਆਰੇ ਉਹ ਸ਼ਬਦ ਹੈ ਵਾਹਿਗੁਰੂ। ਵਾਹਿਗੁਰੂ ਕਹਿਣ ਨਾਲ ਮਨ ਵੀ ਗੁਰੂ ਦੇ ਚਰਨਾਂ ਨਾਲ ਜੁੜਦਾ ਹੈ, ਧਿਆਨ ਵੀ ਗੁਰੂ ਦੇ ਚਰਨਾਂ ਨਾਲ ਜੁੜਦਾ ਹੈ, ਅਤੇ ਸੰਬੰਧ ਵੀ ਗੁਰੂ ਦੇ ਚਰਨਾਂ ਨਾਲ ਜੁੜਦਾ ਹੈ। ਮੈਂ ਆਪ ਜੀ ਨੂੰ ਫਤਿਹ ਬੁਲਾਉਣ ਲੱਗਾ, ਇਹਦੇ ਵਿੱਚ ਦੋ ਵਾਰੀ ਵਾਹਿਗੁਰੂ ਸ਼ਬਦ ਹੈ। ਆਓ ਆਪਾਂ ਸਾਰੇ, ਅਸੀਂ ਵੀ ਅਤੇ ਤੁਸੀਂ ਵੀ ਦੋ ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਫਤਿਹ ਦਾ ਸਿਮਰਨ ਕਰੀਏ, ਅਤੇ ਵਾਹਿਗੁਰੂ ਆਖ ਕੇ ਆਪਣੇ ਮਨ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਨਾਲ ਜੋੜੀਏ। ਫਤਿਹ ਪ੍ਰਵਾਨ ਕਰੋ, ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਰਹਿਮਤ ਕਰਨ, ਆਪ ਜਿੰਨੀਆਂ ਵੀ ਸੰਗਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆਏ ਹੋ, ਜਿਹੜੀ ਸ਼ੁਭ ਕਾਮਨਾ ਲੈ ਕੇ ਆਇਓ, ਸ਼ੁਭ ਭਾਵਨਾ ਲੈ ਕੇ ਆਇਓ, ਆਸ ਮੁਰਾਦ ਲੈ ਕੇ ਆਇਓ, ਮਹਾਰਾਜ ਤੁਹਾਡੀਆਂ ਸ਼ੁਭ ਕਾਮਨਾਵਾਂ, ਸ਼ੁਭ ਭਾਵਨਾਵਾਂ, ਆਸਾਂ ਮੁਰਾਦਾਂ ਪੂਰੀਆਂ ਕਰਨ, ਅਤੇ ਦੁਨਿਆਵੀ ਦਾਤਾਂ ਦੇ ਨਾਲ ਨਾਲ ਮਹਾਰਾਜ ਸਾਡੇ ਸਭਨਾਂ ਦੀ ਝੋਲੀ ਵਿੱਚ ਗੁਰਬਾਣੀ ਦੇ ਨਿਤਨੇਮ ਦੀ ਦਾਤ ਪਾ ਦੇਣ। ਲਿਆਓ ਧਿਆਨ, ਜਿੱਥੇ ਆਪਾਂ ਇਤਿਹਾਸ ਦਾ ਪੰਨਾ ਕੱਲ੍ਹ ਪੜ੍ਹ ਰਹੇ ਸੀ, ਕਸ਼ਮੀਰ ਦੀ ਧਰਤੀ, ਉੱਥੋਂ ਇੱਕ ਸੇਵਾਦਾਰ ਨਾਂ ਦਾ ਬ੍ਰਾਹਮਣ ਪਰਿਵਾਰ ਵਿੱਚ ਪੈਦਾ ਹੋਇਆ ਗੁਰੂ ਦਾ ਪਿਆਰਾ, ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਆਉਂਦਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਦਾ, ਬਹੁਤ ਪ੍ਰਭਾਵਿਤ ਹੁੰਦਾ, ਮਹਾਰਾਜ ਨੂੰ ਬੇਨਤੀ ਕਰਦਾ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਵਿੱਚ ਰਹਿਣਾ। ਮਹਾਰਾਜ ਕਹਿੰਦੇ, ਨਹੀਂ ਸੇਵਾਦਾਸ, ਤੇਰੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੇ, ਤੂੰ ਪਰਿਵਾਰਕ ਜ਼ਿੰਮੇਵਾਰੀਆਂ ਨਿਭਾ, ਹਾਂ ਪਰਮਾਤਮਾ ਨੂੰ ਕਦੇ ਨਹੀਂ ਵਿਸਾਰਨਾ। ਹੁਣ ਇਹ ਚਲਾ ਜਾਂਦਾ, ਇਹਦਾ ਜੀਵਨ ਢੰਗ ਤਬਦੀਲ ਹੋ ਗਿਆ, ਕਿਉਂਕਿ ਗੁਰੂ ਦੇ ਬਚਨ ਨੇ ਇਹਨੂੰ ਸੱਚ ਦੀ ਸੋਝੀ ਦੇ ਦਿੱਤੀ। ਹੁਣ ਇਹਦੇ ਜੀਵਨ ਨੂੰ ਜਦੋਂ ਵੇਖਿਆ, ਇਹਦੀ ਮਾਂ ਨੇ ਇੱਕ ਦਿਨ ਇਹਨੂੰ ਪੁੱਛਿਆ, ਬੇਟਾ ਤੇਰੇ ਵਿੱਚ ਇੱਡੀ ਵੱਡੀ ਤਬਦੀਲੀ ਕਿਵੇਂ ਆ ਗਈ? ਇਹਨੇ ਆਖਿਆ, ਮੈਂ ਗੁਰੂ ਦੇ ਦਰਸ਼ਨ ਕੀਤੇ ਨੇ। ਕਿਹੋ ਜਿਹਾ ਹੈ ਤੇਰਾ ਗੁਰੂ? ਇਹਨੇ ਬੜੇ ਅਦਬ ਨਾਲ ਆਖਿਆ, ਮਾਂ ਮੇਰਾ ਗੁਰੂ ਸੀਸ ਉੱਤੇ ਕਲਗੀ ਸਜਾਉਂਦਾ ਹੈ। ਮਾਂ ਹੈਰਾਨ ਹੋਈ, ਬ੍ਰਾਹਮਣ ਪਰਿਵਾਰ ਹੈ, ਦੇਵਤੀ ਦੇਵੀ ਦੇਵਤੇ ਜਾਂ ਜਿਹਨਾਂ ਨੂੰ ਅਸੀਂ ਲੋਕ ਪੂਜਦੇ ਹਾਂ, ਉਹ ਤੇ ਕਦੇ ਕਲਗੀ ਨਹੀਂ ਲਾਉਂਦੇ। ਗੁਰੂ ਕਲਗੀ ਲਾਉਂਦਾ, ਕਲਗੀ ਤੇ ਬਾਦਸ਼ਾਹ ਲਾਉਂਦੇ ਨੇ, ਨਵਾਬ ਸੁਲਤਾਨ ਰਾਜੇ ਮਹਾਰਾਜੇ ਲਾਉਂਦੇ ਨੇ।
ਬੇਟਾ ਹੋਰ ਤੇਰਾ ਗੁਰੂ ਕੀ ਪਹਿਨਦੇ ਮਾਂ, ਮੇਰੇ ਗੁਰੂ ਨੇ ਦੋ ਤੇਗਾਂ ਪਹਿਨੀਆਂ ਨੇ ਮੀਰੀ ਤੇ ਪੀ ਦਿੱਤੀਆਂ। ਹੈਰਾਨ ਹੋ ਗਈ ਕਿ ਕੋਈ ਧਰਮ ਦਾ ਉਪਦੇਸ਼ ਕਰਨ ਵਾਲਾ ਤੇਗਾਂ ਪਹਿਨਦਾ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਸਿਫਤਾਂ ਕੀਤੀਆਂ, ਇੱਥੋਂ ਤੱਕ ਮਾਂ ਨੇ ਪੁੱਛਿਆ ਕਿ ਤੇਰਾ ਗੁਰੂ ਇਹ ਕਹਿੰਦਾ ਕਿ ਘਰ ਛੱਡ ਜਾਓ, ਰੱਬ ਦੀ ਬੰਦਗੀ ਕਰੋ, ਪਹਾੜਾਂ ਵਿੱਚ ਜਾਓ, ਕੰਧਰਾਂ ਵਿੱਚ ਬੈਠੋ, ਗੁਫਾਵਾਂ ਵਿੱਚ ਬੈਠੋ, ਜੰਗਲਾਂ ਵਿੱਚ ਜਾਓ। ਸੇਵਾਦਾਸ ਨੇ ਆਖਿਆ, ਨਹੀਂ ਮਾਂ, ਮੇਰਾ ਗੁਰੂ ਕਹਿੰਦਾ ਘਰ ਵਿੱਚ ਰਹੋ, ਗ੍ਰਸਥ ਜੀਵਨ ਦੀਆਂ ਜ਼ਿੰਮੇਵਾਰੀਆਂ ਨਿਭਾਓ, ਲੋੜਵੰਦਾਂ ਦੀ ਸੇਵਾ ਕਰੋ, ਦੁਖੀਆਂ ਦੀ ਸੇਵਾ ਕਰੋ, ਧਰਮ ਦੀ ਕਿਰਤ ਕਰੋ। ਮੇਰਾ ਗੁਰੂ ਇਹ ਕਹਿੰਦਾ ਘਰ ਛੱਡਣ ਵਾਸਤੇ ਨਹੀਂ ਕਹਿੰਦਾ, ਮੇਰਾ ਗੁਰੂ ਤੇ ਆਪ ਗ੍ਰਸਥੀ ਹੈ। ਹੁਣ ਗੁਰੂ ਦੀਆਂ ਸਿਫਤਾਂ ਸੁਣੀਆਂ ਤੇ ਉਹ ਮਾਤਾ ਦੇ ਮਨ ਵਿੱਚ ਇੱਕ ਵਿਚਾਰ ਬੜੀ ਤੇਜ਼ੀ ਨਾਲ ਪ੍ਰਗਟ ਹੋਇਆ, ਇਹ ਮਨੁੱਖੀ ਮਨੋਵਿਗਿਆਨ ਹੈ। ਤੁਸੀਂ ਜਿਹਦੀਆਂ ਤਾਰੀਫਾਂ ਸੁਣਦੇ ਹੋ ਨਾ, ਤੁਸੀਂ ਕਿਸੇ ਬੰਦੇ ਦੀ ਤਾਰੀਫ ਸੁਣੋ, ਕੋਈ ਬੰਦਾ ਕਿਸੇ ਦੀਆਂ ਤਾਰੀਫਾਂ ਕਰੇ, ਤੇ ਜਿਹਦੀਆਂ ਤੁਸੀਂ ਤਾਰੀਫਾਂ ਸੁਣੋਗੇ ਤੁਹਾਡੇ ਮਨ ਵਿੱਚ ਉਸ ਬੰਦੇ ਨੂੰ ਦੇਖਣ ਦੀ ਇੱਛਾ ਪੈਦਾ ਹੋ ਜਾਏਗੀ ਵੀ ਜਿਹੜਾ ਬੰਦਾ ਇੰਨੀਆਂ ਸਿਫਤਾਂ ਕਰਦਾ, ਵੇਖੀਏ ਤੇ ਸੀ ਕੀ ਹੋ ਜਾਏ। ਹੁਣ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਸਿਫਤਾਂ ਕੀਤੀਆਂ ਨਾ, ਭਾਈ ਸੇਵਾਦਾਸ ਨੇ ਤੇ ਇਹਦੀ ਮਾਤਾ ਭਾਗਪੁਰੀ ਦੇ ਮਨ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਦੀ ਇੱਛਾ ਪੈਦਾ ਹੋ ਗਈ। ਉਹਨੇ ਆਖਿਆ, ਪੁੱਤਰ ਸੇਵਾਦਾਸ, ਤੇਰਾ ਗੁਰੂ ਸੱਚਮੁੱਚ ਕਰਾਮਾਤੀ ਹੈ ਤੇ ਮੈਂ ਵੀ ਉਸ ਗੁਰੂ ਦੇ ਦੀਦਾਰ ਕਰਨਾ ਚਾਹੁੰਦੀ ਹਾਂ, ਮੈਨੂੰ ਵੀ ਲੈ ਕੇ ਚੱਲ। ਜਿਹੜੇ ਗੁਰੂ ਦੇ ਦਰਸ਼ਨ ਤੂੰ ਕੀਤੇ ਨੇ, ਜਿਹਦੇ ਸ਼ਬਦਾਂ ਦੇ ਨਾਲ ਤੇਰਾ ਜੀਵਨ ਬਿਲਕੁਲ ਤਬਦੀਲ ਹੋ ਗਿਆ, ਜਿਹੜੀਆਂ ਤੂੰ ਗੁਰੂ ਦੀਆਂ ਸਿਫਤਾਂ ਕੀਤੀਆਂ ਨੇ, ਮੇਰਾ ਮਨ ਕਰਦਾ ਮੈਂ ਵੀ ਉਸ ਗੁਰੂ ਦੇ ਦਰਸ਼ਨ ਕਰਾਂ। ਹੁਣ ਮਾਤਾ ਭਾਗਪੁਰੀ ਆਪਣੇ ਪੁੱਤਰ ਨੂੰ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਵਾਉਣ ਵਾਸਤੇ ਕਹਿਣ ਲੱਗੀ ਹੈ, ਕਵਿਤਾ ਦੇ ਸ਼ਬਦਾਂ ਵਿੱਚ ਇਤਿਹਾਸ ਦਾ ਉਪੰਨਾ ਤਰਲੋਚਨ ਸਿੰਘ ਪਮਦੀਰਾ ਢਾਡੀ ਜੱਥਾ, ਭਾਈ ਹਰਦੀਪ ਸਿੰਘ ਖਹਿਰਾ ਗਿੱਦੜਵਿੰਡੀ, ਭਾਈ ਕਿਸਮਤ ਸਿੰਘ ਬੀਲਾ ਅਤੇ ਸਰੰਗੀ ਮਾਸਟਰ ਭਾਈ ਸਤਨਾਮ ਸਿੰਘ ਲਾਲੀ ਬੀਲਾ ਆਪ ਜੀ ਦੀ ਸੇਵਾ ਵਿੱਚ ਇਉਂ ਕਹਿ ਲਾਂਗੇ।

ਅੱਖੀ ਵੇਖ ਕਰਾਂ ਇਤਬਾਰ ਝੋਨੀਆਂ, ਅੱਖੀ ਵੇਖ ਕਰਾਂ ਇਤਬਾਰ ਝੋਨੀਆਂ, ਮੈਂ ਵੀ ਛੇਵੇਂ ਗੁਰਾਂ ਦਾ ਦੀਦਾਰ ਝੋਨੀਆਂ, ਮੈਂ ਵੀ ਛੇਵੇਂ

0: जाइए अपना सारा परिवार चौनिया, जाइए अपना सारा परिवार चौनिया, मैं भी छेवें गुरां दा दीदार चौनिया,
1: मैं भी छेवें गुरां दा दीदार चौनिया, मैं भी छेवें गुरां दा दीदार चौनिया।
2: हुण माता भागपरी ने अपने बेटे सेवादास नूं आख्या, बेटा जिस गुरु च इन्नियां सिफतां ने, जिस गुरु दियां एक करामातां ने, मैं उस गुरु दे दर्शन करना चाहुंदी हां। पुत्र तैनूं पता है कि मेरी वड्डी उम्र हो गई, निगाह घटन लग पई, कमर झुकण लग पई। मैं चाहुंदी हां कि मैं इन्हां अखां दे नाल उस सतगुरु दे दर्शन कर लवां, मेरा जन्म सफला होता है। जिस गुरु दे तूं दर्शन कीते ने, इको वार दीदार करन नाल तेरे जीवन विच इन्ना सच्यारपण आ गया, ते मैं उस गुरु दे दर्शनां तों वांझी नहीं रहना। सेवादास है जिहड़ा मां दा आग्याकार पुत्र है, मां बोलण विच लिखण विच बहुत छोटा शब्द है, ये दो छोटा शब्द शायद तुहानूं नहीं मिलेगा। पंजाबी विच जदों मां लिखोगे बहुत छोटा शब्द है, लेकिन मां दा महत्व, मां दा करनीनामा बहुत वड्डा है। लेकिन अज दा पदार्थवादी युग मां दे परिवारां नूं ਭੁੱਲਣ ਦੀ ਕੁਤਾਹੀ ਕਰਨ ਲੱਗਾ ਹੈ। ਬਹੁਤ ਸਾਰੇ ਪਰਿਵਾਰ ਨੇ ਜਿੱਥੇ ਮਾਵਾਂ ਨੂੰ ਉਹ ਰਿਸਪੈਕਟ ਨਹੀਂ ਮਿਲਦੀ, ਮਾਵਾਂ ਨੂੰ ਉਹ ਆਦਰ ਨਹੀਂ ਮਿਲਦਾ ਜਿਸ ਆਦਰ ਦੀਆਂ ਉਹ ਹੱਕਦਾਰ ਹੁੰਦੇ। ਜ਼ਬਾਨ ਵਿੱਚੋਂ ਇਹ ਗੱਲ ਕਹਿ ਦਿੰਦੇ ਕਿ ਮਾਂ ਦਾ ਕਰਜ਼ਾ ਕਦੇ ਨਹੀਂ ਲੈਂਦਾ, ਪਰ ਅੱਜ ਘਰਾਂ ਵਿੱਚ ਜੋ ਮਾਂ ਦੀ ਹਾਲਾਤ ਹੈ, ਅੱਜ ਬਹੁਤੇ ਘਰਾਂ ਵਿੱਚ, ਸਾਰਿਆਂ ਵਿੱਚ ਨਹੀਂ, ਕੁਝ ਘਰ ਐਸੇ ਨੇ ਜਿੱਥੇ ਮਾਂ ਰੱਬ ਵਾਂਗ ਪੂਜੀ ਜਾਂਦੀ, ਪਰ ਬਹੁਤ ਬਦਲੇ। ਮਾਂ ਦਾ ਕਰਜ਼ ਤੇ ਮੈਨੂੰ ਕਦੇ ਲਾਹ ਨਹੀਂ ਸਕਦਾ। ਹਾਂ, ਇਹ ਤੇ ਮੈਂ ਮੰਨਦਾ ਹਾਂ ਕਿ ਬਜ਼ੁਰਗਾਂ ਦੇ ਨਾਲ, ਮਾਂ ਬਾਪ ਨਾਲ ਤੁਹਾਡੇ ਵਿਚਾਰਾਂ ਨੇ ਕਦੇ ਨਹੀਂ ਮਿਲਣਾ। ਏਜ ਡਿਫਰੈਂਸ ਹੈ, ਜਨਰੇਸ਼ਨ ਗੈਪ ਹੈ, ਉਮਰ ਦਾ ਫਰਕ ਹੈ। ਕਈ ਵਾਰੀ ਬੰਦਿਆਂ ਨੂੰ ਲੱਗਦਾ ਕਿ ਸਾਡੇ ਮਾਂ ਬਾਪ ਬਹੁਤ ਪਛਾਂਖ ਚੂ ਖਿਆਲਾਂ ਦੇ ਨੇ, ਬੈਕਵਰਡ ਖਿਆਲਾਂ ਦੇ ਨੇ, ਤੇ ਮੈਂ ਉਹਨਾਂ ਨੂੰ ਇਹ ਗੱਲ ਕਹਿੰਦਾ ਹੁੰਦਾ ਕਿ ਤੁਸੀਂ ਜਿੰਨੇ ਮਰਜ਼ੀ ਐਡਵਾਂਸ ਖਿਆਲਾਂ ਦੇ ਹੋ ਜਾਇਓ, ਅੱਗੇ ਤੁਹਾਡੇ ਬੱਚਿਆਂ ਨਾਲ ਤੁਹਾਡੇ ਖਿਆਲ ਵੀ ਨਹੀਂ ਮਿਲਦੇ। ਖਿਆਲਾਂ ਦਾ ਬਖਰੇਵਾ ਆਪਣੀ ਥਾਂ ਤੇ ਹੈ, ਪਰ ਮਾਂ ਬਾਪ ਦੀ ਰਿਸਪੈਕਟ, ਮਾਂ ਬਾਪ ਦਾ ਆਦਰ ਜਿਹਨਾਂ ਘਰਾਂ ਵਿੱਚ ਹੁੰਦਾ, ਉਸ ਘਰ ਵਿੱਚ ਕਦੇ ਕੋਈ ਘਾਟਾ ਨਹੀਂ ਦਿੰਦਾ। ਪਰ ਅੱਜ ਸਾਡੇ ਘਰਾਂ ਦੇ ਹਾਲਾਤ ਇਹ ਨੇ ਕਿ ਅਸੀਂ ਸਿੱਧੇ ਮੂੰਹ ਮਾਂ ਨੂੰ ਬੁਲਾਉਣ ਲਈ ਵੀ ਤਿਆਰ ਨਹੀਂ। ਬਹੁਤ ਸਾਲ ਪਹਿਲਾਂ ਦੀ ਗੱਲ ਹੈ, ਅਸੀਂ ਇੱਕ ਸ਼ਹਿਰ ਵਿੱਚ ਇਸ ਤਰ੍ਹਾਂ ਢਾਡੀ ਜਥਾ ਲੈ ਕੇ ਦੀਵਾਨ ਕਰ ਰਹੇ ਸਾਂ। ਕੋਈ ਸੱਜਣ ਕਹਿਣ ਲੱਗਾ, ਗਿਆਨੀ ਜੀ ਮੈਂ ਤੁਹਾਡੇ ਜਥੇ ਨੂੰ ਪ੍ਰਸ਼ਾਦਾ ਛਕਾਉਣਾ ਹੈ। ਖੁਸ਼ੀ ਹੁੰਦੀ ਹੈ ਕੋਈ ਪਰਿਵਾਰ ਘਰ ਵਿੱਚ ਲੈ ਕੇ ਜਾਂਦਾ ਹੈ, ਚਲੇ ਗਏ, ਬਹੁਤ ਵੱਡਾ ਮਹਿਲ ਵਰਗਾ ਘਰ, ਉਹਨੇ ਇਕੱਲਾ ਇਕੱਲਾ ਕਮਰਾ ਦਿਖਾਇਆ, ਸਿਫਤਾਂ ਦੱਸੀਆਂ, ਤੇ ਮੈਂ ਸਵਾਲ ਕੀਤਾ, ਮੈਂ ਕਿਹਾ ਭਾਈ ਸਾਹਿਬ ਜੀ ਮਾਤਾ ਪਿਤਾ ਕਿੱਥੇ ਰਹਿੰਦੇ ਨੇ? ਦੂਜੇ ਭਰਾਵਾਂ ਨਾਲ, ਭੈਣ ਨਾਲ? ਕਹਿਣ ਲੱਗੇ ਨਹੀਂ ਪਿਤਾ ਜੀ, ਤੇ ਨਹੀਂ, ਦੁਨੀਆ ਵਿੱਚ ਮਾਂ ਹੈ, ਲੇਕਿਨ ਉਹ ਸਿਆਣੇ ਹੋ ਗਏ, ਉਹਨਾਂ ਨੂੰ ਜਿਹੜੇ ਓਲਡ ਕੇਅਰ ਸੈਂਟਰ ਨੇ ਉੱਥੇ ਛੱਡ ਦਿੱਤਾ, ਬਜ਼ੁਰਗਾਂ ਦੇ ਸੰਭਾਲ ਕਰਨੇ ਉੱਥੇ ਛੱਡ ਦਿੱਤਾ। ਮੇਰਾ ਮਨ ਆਪਣੇ ਆਪ ਵਿੱਚ ਆਪਣੇ ਆਪ ਨੂੰ ਸਵਾਲ ਕਰੇ ਤੇ ਜਵਾਬ ਦੇਵੇ, ਉਹ ਭਲਿਆ ਮਨੁੱਖਾ ਜਿਹਨੂੰ ਪ੍ਰਸ਼ਾਦਾ ਛਕਾਉਣਾ ਸੀ ਪਿਆਰ ਨਾਲ, ਉਹਨੂੰ ਤੇ ਤੂੰ ਬਜ਼ੁਰਗ ਸੈਂਟਰ ਵਿੱਚ ਛੱਡ ਦਿੱਤਾ, ਤੇ ਸਾਨੂੰ ਲਿਆ ਕੇ ਪ੍ਰਸ਼ਾਦਾ ਛਕਾਉਣ ਲੱਗਾ? ਸਾਨੂੰ ਛਕਾਇਆ ਪ੍ਰਸ਼ਾਦਾ ਤੈਨੂੰ ਕੀ ਫਲ ਦੇਵੇਗਾ? ਪ੍ਰਸ਼ਾਦਾ ਤੇ ਉਹ ਮਾਂ ਨੂੰ ਛਕਾਉਣਾ ਸੀ ਨਾ ਜਿਹਨੇ ਤੈਨੂੰ ਪਾਲਿਆ। ਪਤਾ ਨਹੀਂ ਕਿਉਂ ਕਿਸ ਪਾਸੇ ਸਾਡਾ ਸਮਾਜ ਤੁਰ ਪਿਆ। ਪੰਜ ਉਂਗਲਾਂ ਤੇ ਇੱਕੋ ਜਿਹੀਆਂ ਨਹੀਂ ਹੁੰਦੀਆਂ। ਜਿਹੜਾ ਬੰਦਾ ਮਾਂ ਬਾਪ ਦੀਆਂ ਅਸੀਸਾਂ ਹਾਸਲ ਕਰਦਾ, ਜ਼ਿੰਦਗੀ ਵਿੱਚ ਕਦੇ ਉਹਨੂੰ ਤੋਟ ਨਹੀਂ ਆਏਗੀ। ਮਾਂ ਬਾਪ ਇੱਕ ਤੀਰਥ ਹੁੰਦੇ ਨੇ, ਵੱਡਾ ਕਰਕੇ ਮੇਰੀ ਗੱਲ ਨੂੰ ਸਮਝਿਓ, ਤੀਰਥ ਬਹੁਤ ਨੇ, 68 ਤੀਰਥਾਂ ਦਾ ਜ਼ਿਕਰ ਹੁੰਦਾ। ਲੇਕਿਨ ਜੇ ਦੁਨਿਆਵੀ ਤੀਰਥਾਂ ਤੇ ਜਾਓਗੇ, ਕਿਤੇ ਧਰਮ ਕਮਾਉਣ ਦੀ ਥਾਂ ਤੇ ਪਾਪ ਨਾਲ ਬੋਝਾ ਭਰ ਕੇ ਆ ਜਾਓਗੇ। ਗਏ ਕਿਸੇ ਧਰਮ ਸਥਾਨ ਤੇ ਯਾਤਰਾ ਲਈ, ਅੱਖ ਮੈਲੀ ਹੋ ਗਈ, ਮਨ ਮੈਲਾ ਹੋ ਗਿਆ, ਕਿਸੇ ਨੂੰ ਨਹੀਂ ਪਤਾ ਲੱਗਿਆ, ਪਰ ਰੱਬ ਨੂੰ ਪਤਾ ਲੱਗ ਗਿਆ। ਤੁਹਾਡੀ ਅੱਖ ਵਿੱਚ ਮੈਲ ਆ ਗਈ, ਤੁਹਾਡੇ ਨਾਲ ਤੁਰਿਆ ਜਾਂਦਾ ਬੰਦਾ, ਉਹਨੂੰ ਥੋੜੀ ਪਤਾ ਵੀ ਇਹਦੀ ਅੱਖ ਮੈਲੀ ਹੋ ਗਈ, ਮਨ ਮੈਲਾ ਹੋ ਗਿਆ, ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਤੁਰਿਆ ਜਾ ਰਿਹਾ ਸੰਗਤੀ ਰੂਪ ਚ, ਕੋਈ ਨਹੀਂ ਪਤਾ ਲੱਗੇਗਾ ਕਿ ਇਹਦਾ ਮਨ ਮੈਲਾ ਹੋ ਗਿਆ। ਇਹੀ ਪਾਪ ਹੈ। ਦੁਨੀਆਂ ਵਿੱਚ ਨਹੀਂ ਕਿਸੇ ਨੂੰ ਪਤਾ ਲੱਗਦਾ, ਪਰ ਰੱਬ ਤੋਂ ਤੇ ਕੁਝ ਲੁਕਦਾ ਨਹੀਂ ਨਾ, ਉਹਨੂੰ ਤੇ ਪਤਾ ਲੱਗ ਗਿਆ। ਧਰਮ ਕਮਾਉਣ ਗਏ ਲੇਕਿਨ ਪਾਪ ਕਮਾ ਕੇ ਆ ਗਏ। ਪਰ ਮਾਂ ਬਾਪ ਉਹ ਤੀਰਥ ਹੈ, ਜੇ ਮਾਂ ਬਾਪ ਦਾ ਦੀਦਾਰ ਕਰੋਗੇ ਨਾ ਮਨ ਮੈਲਾ ਹੋਵੇਗਾ ਨਾ ਅੱਖ ਮੈਲੀ ਹੋਵੇਗੀ, ਤੇ ਉੱਥੋਂ ਜੋ ਕੁਝ ਮਿਲ ਜਾਏਗਾ ਉਹਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਬਹੁਤ ਵੱਡਾ ਰੁਤਬਾ ਹੈ। ਮੈਂ ਜ਼ਿਕਰ ਕਰ ਰਿਹਾ ਸੀ ਮਾਤਾ ਭਾਗਪਰੀ, ਕਹਿਣ ਲੱਗੀ ਬੇਟਾ ਮੈਂ ਛੇਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਨਾ ਚਾਹੁੰਦੀ ਹਾਂ, ਮੈਨੂੰ ਲੈ ਕੇ ਜਾਣਾ। ਸੇਵਾਦਾਸ ਆਗਿਆ ਕਰ ਪੁੱਤਰ ਹੈ। ਹੁਣ ਇੱਕ ਵਾਰ ਉਹ ਆਪਣੀ ਮਾਂ ਵੱਲ ਵੇਖਦਾ, ਜਵਾਬ ਦੇਣਾ ਨਹੀਂ ਚਾਹੁੰਦਾ। ਉਹ ਸੋਚਦਾ ਮਾਂ ਠੀਕ ਕਹਿ ਰਹੀ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਜ਼ਰੂਰ ਮੈਨੂੰ ਇਸ ਮਾਂ ਨੂੰ ਕਰਵਾਉਣੇ ਚਾਹੀਦੇ ਨੇ, ਪਰ ਮਾਂ ਦੀ ਉਮਰ ਦੇ ਹਿਸਾਬ ਨਾਲ, ਮਾਂ ਦੀ ਸਰੀਰਕ ਅਵਸਥਾ ਦੇ ਹਿਸਾਬ ਨਾਲ, ਮਾਤਾ ਤੇ ਏਡਾ ਪਿੰਡਾ ਤੈਅ ਨਹੀਂ ਕਰ ਸਕੇਗੀ। ਕਸ਼ਮੀਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਕੋਈ ਨੇੜੇ ਥੋੜੀ ਹੈ। ਅੱਜ ਤੇ ਸਾਧਨ ਬਣ ਗਏ, ਅੱਜ ਤੇ ਹਵਾਈ ਜਹਾਜ਼ ਵਿੱਚ ਅਸੀਂ ਘੰਟੇ ਦੇ ਸਫ਼ਰ ਵਿੱਚ ਬਹੁਤ ਦੂਰ ਤੱਕ ਚਲੇ ਜਾਂਦੇ ਹਾਂ। ਅੱਜ ਸਾਡੇ ਕੋਲ ਕਾਰਾਂ ਆ ਗਈਆਂ, ਹੋਰ ਆਧੁਨਿਕ ਸਾਧਨ ਆ ਗਏ, ਲੇਕਿਨ ਉਦੋਂ ਜਿਹੜਾ ਪਿੰਡਾ ਸੀ ਉਹ ਤੁਰ ਕੇ ਤੈਅ ਕੀਤਾ ਜਾਂਦਾ ਸੀ। ਪਹਾੜਾਂ ਵਿੱਚੋਂ ਨਿਕਲਣਾ ਤੇ ਫਿਰ ਤੁਰ ਕੇ ਪਿੰਡਾ ਤੈਅ ਕਰਨਾ, ਇਹ ਤੇ ਬਹੁਤ ਤਾਕਤਵਰ ਮਨੁੱਖੀ ਸਰੀਰ ਦੀ ਪ੍ਰਕਿਰਿਆ ਹੈ। ਬਜ਼ੁਰਗ ਬੰਦਾ ਏਡਾ ਪਿੰਡਾ ਕਿਵੇਂ ਤੈਅ ਕਰੇਗਾ? ਤੇ ਭਾਈ ਸੇਵਾਦਾਸ ਨੇ ਮਾਤਾ ਦੇ ਚਰਨਾਂ ਤੇ ਆਪਣਾ ਮਸਤਕ ਰੱਖਿਆ। ਮਾਂ ਜੀ, ਮੈਂ ਮੁਨਕਰ ਨਹੀਂ, ਮੈਂ ਚਾਹੁੰਦਾ ਹਾਂ ਤੁਸੀਂ ਵੀ ਗੁਰੂ ਦੇ ਦੀਦਾਰ ਕਰੋ, ਮੇਰਾ ਸਾਰਾ ਪਰਿਵਾਰ ਦਰਸ਼ਨ ਕਰੇ, ਮੈਂ ਚਾਹੁੰਦਾ ਹਾਂ। ਪਰ ਮਾਂ ਜੀ, ਤੁਹਾਡੀ ਉਮਰ ਸਿਆਣੀ ਹੈ, ਤੁਹਾਡੇ ਤੋਂ ਇਹ ਪਿੰਡਾ ਤੈਅ ਨਹੀਂ ਕੀਤਾ ਜਾਣਾ। ਹਾਂ, ਮੈਂ ਉਹ ਗੁਰੂ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਤੁਹਾਨੂੰ ਬੇਨਤੀ ਕਰਦਾ, ਤੁਸੀਂ ਇੱਥੇ ਬੈਠ ਕੇ ਗੁਰੂ ਸਾਹਿਬ ਨੂੰ ਯਾਦ ਕਰੋ, ਤੇ ਮੇਰਾ ਗੁਰੂ ਜਾਣੀ ਜਾਣ ਹੈ, ਮੇਰਾ ਗੁਰੂ ਅੰਤਰਜਾਮੀ ਹੈ, ਉਹ ਤੁਹਾਡੀ ਅਰਦਾਸ ਪ੍ਰਵਾਨ ਕਰੇਗਾ ਤੇ ਇੱਥੇ ਚੱਲ ਕੇ ਤੁਹਾਨੂੰ ਦਰਸ਼ਨ ਦੇਣ ਵਾਸਤੇ ਆਏਗਾ। ਹੁਣ ਸੇਵਾਦਾਸ ਜਿਵੇਂ ਆਪਣੀ ਮਾਤਾ ਭਾਗਪਰੀ ਨੂੰ ਕੁਝ ਬੇਨਤੀਆਂ ਕਰਨ ਲੱਗਾ, ਅੱਜ ਦੇ ਦੀਵਾਨ ਦੀ ਆਖਰੀ ਕਵਿਤਾ ਰਹਿੰਦੇ 10 ਮਿੰਟਾਂ ਵਿੱਚ ਤਰਲੋਚਨ ਸਿੰਘ ਭਮੱਦੀ ਦਾ ਢਾਡੀ ਜੱਥਾ ਤੁਹਾਡੇ ਸਨਮੁਖ ਇਉਂ ਕਰ

0: ਇਸ ਤੋਂ ਅਗਲੀ ਵਿਚਾਰ ਕੱਲ ਨੂੰ ਸ਼ਾਮ ਦੇ ਦੀਵਾਨ ਵਿੱਚ ਫਿਰ ਆਰੰਭ ਕਰਾਂਗੇ। ਮੇਰੇ ਹਿੱਸੇ ਦਾ ਵਕਤ ਹੈ ਜਿਹੜਾ ਉਹ ਲਗਭਗ ਮੰਜ਼ਿਲ ਤੇ ਪਹੁੰਚਣ ਵਾਲਾ ਹੈ। ਸੇਵਾ ਦੱਸ ਕਹਿੰਦਾ ਮਾਂ ਤੂੰ ਇੱਥੇ ਬੈਠ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਦਾ ਧਿਆਨ ਧਰ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇਰੀ ਬੇਨਤੀ ਨੂੰ ਤੇਰੇ ਅੰਦਰ ਦੀ ਭਾਵਨਾ ਨੂੰ ਪ੍ਰਵਾਨ ਕਰਦਿਆਂ ਹਾਂ ਇੱਥੇ ਆ ਕੇ ਤੁਹਾਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕਰਨਗੇ। ਮੈਥੋਂ ਬਾਅਦ ਮੇਰੀ ਕੌਮ ਦੀ ਮੈਂ ਅਨਾਜ ਹਾਸੀ ਜਿਨ੍ਹਾਂ ਦੀ ਉਮਰ ਛੋਟੀ ਹੈ ਲੇਕਿਨ ਵਿਦਵਤਾ ਗਿਆਨ ਉਚੇਚੇ ਤੌਰ 'ਤੇ ਗੁਰਮਤ ਦੀ ਫਿਲੋਸਫੀ ਹੈ ਜਿਹੜੀ ਉਹ ਭੰਡਾਰ ਨੇ। ਕਹਿਣ ਤੋਂ ਭਾਵ ਸਿੰਘ ਸਾਹਿਬ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਟਿਆਲੇ ਵਾਲੇ ਜਿਨ੍ਹਾਂ ਨੇ ਆਪ ਜੀ ਨੂੰ ਗੁਰੂ ਇਤਿਹਾਸ ਗੁਰੂ ਸ਼ਬਦ ਦੇ ਨਾਲ ਇਸ ਦੀ ਫਿਲੋਸਫੀ ਦੇ ਨਾਲ ਇਹਦੇ ਸਿਧਾਂਤਕ ਪੱਖਾਂ ਦੇ ਨਾਲ ਆਪ ਜੀ ਨੂੰ ਜੋੜਨਾ ਹੈ। ਮੈਂ ਉਹਨਾਂ ਨੂੰ ਜਿਉਂ ਆ ਕਹਿੰਦਾ ਅਤੇ ਅਗਲਾ ਪ੍ਰੋਗਰਾਮ ਗੁਰੂ ਘਰ ਦੇ ਵਜ਼ੀਰ ਮੇਰੇ ਅਜੀਜ਼ ਬਰਖੜਦਾਰ ਬੜੀ ਖੁਸ਼ੀ ਹੋਈ ਹੁਣ ਮੈਂ ਜਦੋਂ ਆਇਆ ਤਿੰਨ ਚਾਰ ਕੁ ਦਿਨ ਹੋਏ। ਕਹਿਣ ਤੋਂ ਭਾਵ ਭਾਈ ਸਾਹਿਬ ਭਾਈ ਜਗਦੇਵ ਸਿੰਘ ਜੀ ਜਾਚਕ ਉਮਰ ਬਹੁਤ ਛੋਟੀ ਹੈ ਲੇਕਿਨ ਸਤਿਗੁਰੂ ਮਹਾਰਾਜ ਨੇ ਰਹਿਮਤ ਬਹੁਤ ਵੱਡੀ ਕੀਤੀ ਨੇੜੇ ਤੋਂ ਵੇਖਿਆ ਗੁਰਮਤ ਅਨੁਸਾਰ ਜੀਵਨ ਜਿਉਣ ਵਾਲੇ। ਇਹ ਨਹੀਂ ਕਿ ਮੈਂ ਇਹਨਾਂ ਦੀ ਤਾਰੀਫ ਕਰ ਰਿਹਾ, ਝੂਠੀ ਤਾਰੀਫ ਗੁਰੂ ਦੇ ਚਰਨਾਂ ਵਿੱਚ ਖਲੋ ਕੇ ਕਰਨੀ ਇੱਕ ਗਨਾਹ ਤੋਂ ਘੱਟ ਨਹੀਂ। ਅਤੇ ਜਦੋਂ ਹੋਰ ਕੰਮ ਕਰਦੇ ਸਨ ਮੈਂ ਇਹਨਾਂ ਨੂੰ ਇਹ ਗੱਲ ਕਹਿਣੀ ਜਗਦੇਵ ਸਿੰਘ ਤੂੰ ਤਾਂ ਜਦ ਗੁਰੂ ਕਾ ਵਜ਼ੀਰ ਚਾਹੀਦਾ ਹੈ ਜਿੰਨਾ ਤੈਨੂੰ ਗੁਰਬਾਣੀ ਦੇ ਸ਼ਬਦਾਂ ਦਾ ਸ਼ਬਦ ਅਰਥਾਂ ਦਾ ਭਾਵ ਅਰਥਾਂ ਦਾ ਤੈਨੂੰ ਅਨੁਭਵ ਹੈ ਅਤੇ ਤੇਰਾ ਜੀਵਨ ਹੈ ਗੁਰੂ ਨੇ ਸਾਡੀਆਂ ਇਹ ਅਰਦਾਸਾਂ ਪ੍ਰਵਾਨ ਕਰ ਲਈਆਂ ਇਹ ਹੁਣ ਗੁਰੂ ਕੇ ਵਜ਼ੀਰ ਵਜੋਂ ਸੇਵਾ ਨਿਭਾ ਰਹੇ ਨੇ। ਅਗਲਾ ਪ੍ਰੋਗਰਾਮ ਉਹਨਾਂ ਤੋਂ ਸਰਵਣ ਕਰੋ ਦਾਸਾਂ ਦੀ ਫਤਿਹ ਪ੍ਰਵਾਨ ਕਰੋ ਭੁੱਲਾਂ ਦੀ ਖਿਮਾ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਢਾਡੀ ਵਾਰਾਂ ਦੁਆਰਾ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰੇਮ ਪ੍ਰਸੰਗਾਂ ਵਿੱਚੋਂ ਮਾਤਾ ਭਾਗ ਭਰੀ ਦੇ ਗੁਰੂ ਪ੍ਰਤੀ ਪ੍ਰੇਮ ਦੀ ਭਾਵਨਾ ਨੂੰ ਸਰਵਣ ਕਰ ਰਹੇ ਸੀ ਗਿਆਨੀ ਤਰਲੋਚਨ ਸਿੰਘ ਜੀ ਭੁਮੱਦੀ ਸਾਹਿਬ ਦੇ ਢਾਡੀ ਜਥੇ ਪਾਸੋਂ ਗਿਆਨੀ ਜੀ ਅਤੇ ਉਹਨਾਂ ਦੇ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਹੋਇਆ ਹੈ ਗੁਰ ਇਤਿਹਾਸ ਦੀ ਚੱਲ ਰਹੀ ਕਥਾ ਦਾ। ਕਥਾ ਸਰਵਣ ਕਰਵਾਉਣਗੇ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਪ੍ਰਿਤਪਾਲ ਸਿੰਘ ਜੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਾਲੇ ਜੋ ਹਰ ਰੋਜ਼ ਸਵੇਰ ਵੇਲੇ ਆਪ ਜੀ ਨੂੰ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰਵਾਉਂਦੇ ਹਨ ਅਤੇ ਸ਼ਾਮ ਦੇ ਦੀਵਾਨ ਵਿੱਚ ਇਤਿਹਾਸ ਦੀ ਕਥਾ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਸਰਵਣ ਕਰਵਾਈ ਜਾਂਦੀ ਹੈ। ਆਓ ਗਿਆਨੀ ਜੀ ਪਾਸੋਂ ਇਸੇ ਤਰ੍ਹਾਂ ਪਿਆਰ ਸਹਿਤ ਕਥਾ ਸਰਵਣ ਕਰੀਏ। ਠੀਕ 7:30 ਵਜੇ ਕੌਮ ਦੇ ਮਹਾਨ ਕੀਰਤਨੀਏ 7:40 'ਤੇ ਉਹਨਾਂ ਦਾ ਕੀਰਤਨ ਭਾਈ ਸਾਹਿਬ ਭਾਈ ਨਿਰੰਜਣ ਸਿੰਘ ਜੀ ਜਵੱਦੀ ਵਾਲੇ ਆਪ ਜੀ ਨੂੰ ਗੁਰ ਸ਼ਬਦ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ। ਆਓ ਹੁਣ ਕਥਾ ਸੁਣੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਵਾਹਿਗੁਰੂ ਜੀ।

0: परम सम्मान योग सत्कार योग गुरु की साजी और निवाजी होए गुरु सब रूप गुरु खालसा साध संगत जियो सतगुरां ने अपार बख्शिश कीती है। धन श्री गुरु ग्रंथ साहिब जी महाराज जी की पवित्र पावन हजूरी च हाजरियां भर के सतगुरां दे दर्शन परसरे गुरु घर दे पंथ प्रसिद्ध ढाडी सिंघां पासों ढाडी वारां गुर इतिहास आप जी ने सरवण कीता है। अज महान इतिहासक दिहाड़ा है, सरहंद फतेह दिवस। बाबा बंदा सिंह बहादुर नूं पंज सिंघां दी अगवाई विच जदों कलगीधर पातशाह ने थापड़ा दे के तख्त सचखंड श्री हजूर अबचल नगर साहब नंदेड़ तों भेजिया, पंजाब विच सतगुरु कलगीधर जी ने सिखां नूं हुक्मनामे भेज दिते कि समुचे खालसे ने बंदे बहादुर की मदद करनी, खालसे पंथ की मदद नाल सेरखंडा आदिक नगरां नूं सोध दिया, सडोरे नूं सोध दिया। वह सडोरा नगर जिथे पीर बुद्धू शाह जी वसदे सन, और पीर बुद्धू शाह नूं इस करके शहीद कर दिता गया सी कि उन्होंने पंगाणी दे जंग विच कलगीधर जी की मदद कीती सी। उस सडोरे नगर नूं आ के सोधिया, पीर बुद्धू शाह की शहीदी का बदला लिया। बाबा बंदा सिंह बहादुर कोल करामातां बहुत सन, अजमती सी। ओगड़नाथ कोलों एक अलूणियां मंत्रां दी पोथी सी जो बंदे बहादुर नूं प्राप्त सी, उहदे च बड़े बड़े मंत्र तंत्र उहने सिद्ध कीते हुए सन, बड़ियां बड़ियां करामातां उहदे पास सन, पर कोई करामात उहदे मन नूं उहदे जीवन नूं बदल नहीं सकी। जदों सतगुरु कलगीधर पातशाह ने इहदे डेरे जिथे अजकल गुरुद्वारा बंदा घाट है गोदावरी कंढे, उत्थे जा के 7 साल ते 9 साल दे बालकां दी शहीदी दी गाथा सुनाई, एहो जी करामात इहदे जीवन विच वरती के इहदा जीवन बदल गया, माधोदास बैरागी बंदा सिंह बहादुर बन गया। सतगुरु जी ने हुक्म करके भेजिया सी कि सरहंद दी इट नाल इट खड़कौणी, साहिबजादियां दी शहीदी दा बदला लैणा। बाबा बंदा सिंह जी समुचे खालसे पंथ की मदद नाल जथेदार बाबा विनोद सिंह जी, शहीद बाबा दीप सिंह जी, जथेदार बाबा नोद सिंह जी वर्गे बेअंत, भाई बाज सिंह, आली सिंह, माली सिंह वर्गे महापुरखां की मदद नाल तकरीबन जिन्हें जंग लड़े, चाहे वह पहाड़ी रियासतां दे जंग सी, चाहे वह समाणे का जंग सी, समाणा सोधिया, बनूड़ का इलाका सिद्ध किया, इधर दुआबे च नवें शहर राहों का इलाका सिद्ध किया, तकरीबन 2.5 लाख मुसलमान बाबा बंदा सिंह बहादुर ने मैदाने जंग च मारिया। कलगियां वाले पातशाह साहब ए कमाल श्री गुरु गोबिंद सिंह साहब जी ने अंबाले शहर की धरती ते जड़े बचन कहे सी, 1.25 लाख से एक लड़ाऊं तबै गोबिंद सिंह नाम कहाऊं, साहबजादियां दी शहीदी दे साके तो बाद 2.5 लाख तुरक जदों मारे गए तो सतगुरां दा यह बचन सच होया। धन बाबा जोरावर सिंह ते बाबा फतेह सिंह जी दे हिस्से 1.25 लाख ही दुश्मन आया। कलगीधर जी दे कहे वो वाक सत होए। 12 मई सन 1710 ईस्वी, अज 12 मई का दिन है, समुचे खालसे पंथ ने बाबा बंदा सिंह बहादुर नाल रल के गुरमता कीता कि सरहंद ते हमला करिए। ਮਾਝੇ ਤੋਂ, ਦੁਆਬੇ ਤੋਂ, ਮਾਲਵੇ ਤੋਂ ਬਹੁਤ ਸਾਰੇ ਸਿੰਘ ਆ ਕੇ ਇਕੱਠੇ ਹੋ ਗਏ। ਜਿਹੜੇ ਮਾਝੇ ਵਾਲੇ ਸਿੰਘ ਸੀ ਉਹ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਣ ਇਕੱਤਰ ਹੋਏ। ਕਿਹਾ ਕਿ ਜਦੋਂ ਬਨੂੜ ਦੇ ਇਲਾਕੇ ਨੂੰ ਸੋਧਦੇ ਹਾਂ, ਸਰਹੰਦ ਵੱਲ ਵਧਾਂਗੇ, ਤੁਸੀਂ ਉਦੋਂ ਆਉਣਾ। ਸੂਬੇ ਸਰਹੰਦ ਨੇ ਆਪਣੀ ਫੌਜ ਸਮੇਤ ਬਾਹਰ ਆ ਕੇ ਜਿੱਥੇ ਅੱਜ ਕੱਲ੍ਹ ਚੱਪੜਚਿੜੀ ਦਾ ਮੈਦਾਨ ਹੈ, ਸ਼ਹੀਦਾਂ ਦੀ ਯਾਦ ਬਣੀ ਹੋਈ ਹੈ, ਚੱਪੜਚਿੜੀ ਦੇ ਮੈਦਾਨ ਵਿੱਚ ਖਾਲਸੇ ਨੇ ਬਾਬਾ ਬੰਦਾ ਸਿੰਘ ਬਹਾਦਰ, ਸ਼ਹੀਦ ਬਾਬਾ ਦੀਪ ਸਿੰਘ, ਜਥੇਦਾਰ ਵਿਨੋਦ ਸਿੰਘ ਵਰਗੇ ਮਹਾਂਪੁਰਖਾਂ ਨੇ ਇਹੋ ਜਿਹਾ ਗਹਿ ਗੱਚ ਜੰਗ ਕੀਤਾ ਕਿ ਸੂਬੇ ਸਰਹੰਦ ਦੀ ਸਾਰੀ ਫੌਜ ਨੂੰ ਭਾਜੜ ਪੈ ਗਈ। ਬਹੁਤੀ ਫੌਜ ਉਹਦੀ ਰਣਭੂਮੀ 'ਚ ਜੰਗ ਦੇ ਮੈਦਾਨ 'ਚ ਮਾਰੀ ਗਈ। ਇਹ ਦੌੜ ਕੇ ਸਰਹੰਦ ਸ਼ਹਿਰ 'ਚ ਜਾ ਵੜਿਆ। ਜਦੋਂ ਸਰਹੰਦ ਸ਼ਹਿਰ 'ਚ ਜਾ ਵੜਿਆ, ਆਪਣੇ ਕਿਲ੍ਹੇ 'ਚ ਆਕੀ ਹੋਇਆ, ਖਾਲਸੇ ਨੇ ਕਿਲ੍ਹਾ ਵੀ ਤੋੜ ਲਿਆ, ਸੂਬੇ ਸਰਹੰਦ ਨੂੰ ਗ੍ਰਿਫਤਾਰ ਕੀਤਾ। ਖਾਲਸਾ ਦਿਆਲੂ ਹੈ ਪਰ ਉਹ ਮਜਲੂਬਾਂ ਲਈ ਤੇ ਗਰੀਬਾਂ ਲਈ ਦਿਆਲੂ ਹੈ, ਜਰਵਾਣਿਆਂ ਵਾਸਤੇ ਫਿਰ ਖਾਲਸਾ ਦਇਆ ਨਹੀਂ ਕਰਦਾ। ਸੂਬੇ ਸਰਹੰਦ ਨੂੰ ਵਹਿੜ ਕੇ ਬਲਦਾਂ ਦੇ ਪਿੱਛੇ ਘਸੀਟ ਘਸੀਟ ਕੇ ਇਹਦੀਆਂ ਹੱਡੀਆਂ ਸਰੀਰ ਦੇ ਵਿੱਚੋਂ ਦਿਸਣ ਲੱਗੀਆਂ ਤੇ ਚਮੜੀ ਵੱਖਰੀ ਹੋ ਗਈ, ਅਦਮੋਇਆ ਜਿਹਾ ਹੋਇਆ ਤੇ ਜਿਉਂਦੇ ਨੂੰ ਦਰਖਤ ਨਾਲ ਬੰਨ ਕੇ ਸਾੜਿਆ ਤੇ ਕੱਚਾ ਭੁੰਨਾ ਜਿਹਾ ਕੀਤਾ। ਫਿਰ ਵੀ ਹਾਲੇ ਸਾਹ ਨਹੀਂ ਸਨ ਨਿਕਲੇ, ਜ਼ਮੀਨ 'ਚ ਟੋਆ ਪੁੱਟ ਕੇ ਗੱਡਿਆ। ਘੋੜਿਆਂ ਤੇ ਬਹਿ ਕੇ ਖਾਲਸੇ ਨੇ ਨੇਜੇਬਾਜ਼ੀ ਦੇ ਨਾਲ ਇਹਦੇ ਸਿਰ ਦੇ ਉੱਤੇ ਨੇਜੇਬਾਜ਼ੀ ਦੀ ਖੇਡ ਖੇਡੀ। ਇਸ ਤਰ੍ਹਾਂ ਇਸ ਪਾਪੀ ਮਲੇਛ ਨੂੰ ਮਾਰ ਕੇ ਸਤਿਗੁਰੂ ਕਲਗੀਧਰ ਜੀ ਦੇ ਲਾਲਾਂ ਦਾ, ਸਹਿ ਬਾਬਾ ਜ਼ੋਰਾਵਰ ਸਿੰਘ ਔਰ ਸਹਿ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਸ਼ਹੀਦੀ ਦਾ ਬਦਲਾ ਲਿਆ। ਔਰ ਸਰਹੰਦ ਦੀ ਧਰਤੀ ਤੇ ਅੱਜ ਦੇ ਦਿਨ ਖਾਲਸੇ ਨੇ ਆਪਣੇ ਨਿਸ਼ਾਨ ਝੁਲਾਏ ਤੇ ਖਾਲਸਾ ਰਾਜ ਸਥਾਪਿਤ ਕੀਤਾ। ਅੱਜ ਉਹ ਸਰਹੰਦ ਫਤਿਹ ਦਿਵਸ ਦਾ ਦਿਹਾੜਾ। ਸਮੁੱਚੀਆਂ ਗੁਰੂ ਕੀਆਂ ਸੰਗਤਾਂ ਨੂੰ ਸਰਹੰਦ ਫਤਿਹ ਦਿਵਸ ਦੀਆਂ ਲੱਖਾਂ ਲੱਖਾਂ ਕਰੋੜਾਂ ਕਰੋੜਾਂ ਵਧਾਈਆਂ।
1: ਸਤਿ ਸ੍ਰੀ ਅਕਾਲ।
0: ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ। ਕੈਰੋ ਨੰਗਲ ਤੇ ਚਮੰਡੇ ਦੇ ਇਲਾਕੇ ਦੇ ਰੰਧਾਵੇ ਸਿੰਘ ਜਿਹੜੇ ਸਿੰਘ ਸੱਜ ਗਏ ਸਨ, ਤੁਰਕਾਂ ਨੇ ਉਹਨਾਂ ਨੂੰ ਭਾਲ ਕਰਕੇ ਕੁਝ ਮੁਖਬਰਾਂ ਦੀ ਸ਼ਹਿ ਤੇ ਉਹਨਾਂ 14 ਦੇ 14 ਸਿੰਘਾਂ ਨੂੰ ਸਮੇਤ ਪਰਿਵਾਰਾਂ ਦੇ ਸ਼ਹੀਦ ਕੀਤਾ। ਉਹਨਾਂ ਗੁਰੂ ਕਿਆ ਲਾਲਾਂ ਨੇ ਆਪਣੀ ਸਿੱਖੀ ਕੇਸਾਂ ਤੇ ਸਵਾਸਾਂ ਨਾਲ ਨਿਭਾਈ ਤੇ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਇਹ ਪ੍ਰਸੰਗ ਆਪਾਂ ਕੱਲ ਦੀ ਕਥਾ 'ਚ ਸਰਵਣ ਕੀਤਾ। ਹੁਣ ਕਥਾ ਚੱਲਣ ਲੱਗੀ ਹੈ ਗੁਰੂ ਖਾਲਸੇ ਪੰਥ ਦੇ ਉੱਘੇ ਜਰਨੈਲ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਤੀਸਰੇ ਜਥੇਦਾਰ ਔਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵੇਂ ਤਖਤ ਦੇ ਤੀਸਰੇ ਜਥੇਦਾਰ, ਕਿਉਂਕਿ ਪਹਿਲੇ ਜਥੇਦਾਰ ਜਥੇਦਾਰ ਬਾਬਾ ਵਿਨੋਦ ਸਿੰਘ ਸਨ, ਦੂਸਰੇ ਜਥੇਦਾਰ ਦੀਵਾਨ ਦਰਬਾਰਾ ਸਿੰਘ ਜੀ ਸਨ, ਤੀਸਰੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਨਵਾਬ ਕਪੂਰ ਸਿੰਘ ਜੀ। ਉਹਨਾਂ ਨੂੰ ਨਵਾਬੀ ਦਾ ਖਿਤਾਬ ਕਿਵੇਂ ਮਿਲਿਆ, ਉਹਦੇ ਕੀ ਕਾਰਨ ਬਣੇ ਕਿ ਸੂਬੇ ਲਾਹੌਰ ਨੂੰ ਖਾਲਸੇ ਪੰਥ ਦੇ ਸਨਮੁਖ ਨਵਾਬੀ ਦੀ ਖਿਲਤ ਭੇਜਣੀ ਪਈ, ਨਵਾਬੀ ਦੀ ਪੱਗ ਭੇਜਣੀ ਪਈ, ਉਹਦੇ ਤੋਂ ਪਹਿਲਾਂ ਜੋ ਜੋ ਵਰਤਾਰਾ ਵਰਤਿਆ ਉਹਦੀ ਭੂਮਿਕਾ ਸਰਦਾਰ ਰਤਨ ਸਿੰਘ ਜੀ ਭੰਗੂ ਬੰਨ ਰਹੇ ਨੇ। ਜੋ ਕਥਾ ਉਹਨਾਂ ਨੇ ਆਪਣਿਆਂ ਬਜ਼ੁਰਗਾਂ ਕੋਲੋਂ, ਆਪਣਿਆਂ ਵਡੇਰਿਆਂ ਕੋਲੋਂ, ਆਪਣਿਆਂ ਪੁਰਖਿਆਂ ਕੋਲੋਂ ਸੁਣੀ ਹੈ, ਆਓ ਆਪਾਂ ਵੀ ਮਨ ਬਿਰਤੀਆਂ ਇਕਾਗਰ ਕਰਕੇ ਆਪਣਿਆਂ ਵਡੇਰਿਆਂ ਤੇ ਪੁਰਖਿਆਂ ਦੀ ਇਹ ਕਥਾ ਸੁਣੀਏ। ਸਿੰਘ ਸਾਹਿਬ ਜਥੇਦਾਰ ਨਵਾਬ ਕਪੂਰ ਸਿੰਘ ਜੀ ਜੈਸੇ ਮਹਾਂਪੁਰਖਾਂ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰੀਏ, ਰਸਨਾ ਨੂੰ ਪਵਿੱਤਰ ਕਰਦਿਆਂ

ਕਹਿੰਦੇ ਹੁਣ ਮੁੱਢ ਦੀ ਕਥਾ, ਜਥੇਦਾਰ ਨਵਾਬ ਕਪੂਰ ਸਿੰਘ ਜੀ ਦੀ ਮੁੱਢਲੀ ਕਥਾ ਕਿ ਉਹਨਾਂ ਨੂੰ ਨਵਾਬੀ ਕਿਵੇਂ ਮਿਲੀ, ਕਿਵੇਂ ਉਹਨਾਂ ਤਾਈਂ ਨਵਾਬੀ ਪਹੁੰਚੀ, ਉਹਦੇ ਤੋਂ ਪਹਿਲਾਂ ਖਾਲਸੇ ਦੇ ਜੋ ਹਾਲਾਤ ਨੇ, ਔਰ ਸੂਬੇ ਲਾਹੌਰ ਨੇ ਕਿਉਂ ਨਵਾਬੀ ਭੇਜਣ ਵਾਸਤੇ ਮਜਬੂਰੀ ਬਣਾਈ, ਉਹ ਸਾਰਾ ਪ੍ਰਸੰਗ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਆਪ ਜੀ

0: ਦੀ ਪੱਗ ਏਦਾਂ ਨਹੀਂ ਮਿਲ ਗਈ ਖਾਲਸੇ ਨੂੰ। ਉਹਨੂੰ ਪ੍ਰਾਪਤ ਕਰਨ ਵਾਸਤੇ ਨਵਾਬ ਕਪੂਰ ਸਿੰਘ ਜੀ ਵਰਗੇ ਮਹਾਂਪੁਰਖਾਂ ਨੇ ਸੂਰਮਿਆਂ ਤੇ ਪੂਰਿਆਂ ਵਾਲੇ ਕੰਮ ਕੀਤੇ, ਪੂਰੇ ਸੂਰਮਿਆਂ ਵਾਲੀ ਬਹਾਦਰੀ ਵਾਲੇ ਕਾਰਜ ਕੀਤੇ। ਜਦੋਂ ਤੁਰਕਾਂ ਦੀ ਨੱਕ ਦਮ ਕੀਤਾ, ਫਿਰ ਉਹਨਾਂ ਨੇ ਨਵਾਬੀ ਦੀ ਖਿਲਤ ਖਾਲਸੇ ਅੱਗੇ ਪੇਸ਼ ਕੀਤੀ ਸੀ।
1: ਚੌਪਈ ਅਬ ਮੈਂ ਲਿਖੂੰ ਕਪੂਰ ਸਿੰਘ ਸਾਖੀ।
0: ਭਾਈ ਰਤਨ ਸਿੰਘ ਜੀ ਕਹਿੰਦੇ, ਹੁਣ ਮੈਂ ਨਵਾਬ ਕਪੂਰ ਸਿੰਘ ਜੀ ਦੀ ਸਾਖੀ ਉਹ ਤੁਹਾਨੂੰ ਸਰਵਣ ਕਰਾਂਦਾ ਹਾਂ, ਲਿਖਦਾ ਹਾਂ।
1: ਬ੍ਰਿਧ ਪੁਰਸ਼ਨ ਜਿਮ ਹਮ ਸੋ ਆਖੀ।
0: ਜਿਵੇਂ ਸਾਡੇ ਵੱਡਿਆਂ ਨੇ, ਸਾਡਿਆਂ ਬਜ਼ੁਰਗਾਂ ਨੇ ਮੈਨੂੰ ਸੁਣਾਈ ਹੈ, ਜਿਵੇਂ ਮੇਰੇ ਵਡੇਰਿਆਂ ਨੇ ਮੈਨੂੰ ਇਹ ਕਥਾ ਸੁਣਾਈ ਹੈ, ਤਿਵੇਂ ਮੈਂ ਤੁਹਾਨੂੰ ਸਰਵਣ ਕਰਾਉਂਦਾ ਹਾਂ।
1: ਜਬ ਬੰਦਾ ਤੁਰਕਨ ਲੀਨੇ ਜਾਤ।
0: ਕਹਿੰਦੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਤੁਰਕਾਂ ਦੇ ਉੱਤੇ ਫਤਿਹ ਪ੍ਰਾਪਤ ਕਰ ਲਈ ਸੀ, ਬਾਬਾ ਬੰਦਾ ਸਿੰਘ ਬਹਾਦਰ ਨੇ ਇਹੋ ਜਿਹੇ ਗਹਿ ਗੱਚ ਜੰਗ ਮੁਕਾਬਲੇ ਕੀਤੇ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਵੀ 2.5 ਲੱਖ ਮੁਸਲਮਾਨ ਉਹਨਾਂ ਨੇ ਜੰਗ ਦੇ ਮੈਦਾਨ 'ਚ ਮਾਰਿਆ, ਥੋੜੀ ਗਿਣਤੀ ਨਹੀਂ ਹੁੰਦੀ। ਡਾਕਟਰ ਗੰਡਾ ਸਿੰਘ ਨੇ, ਜੋ ਪੰਥ ਦੇ ਬੜੇ ਮਹਾਨ ਸਿੱਖ ਇਤਿਹਾਸ ਦੇ ਰਿਸਰਚ ਸਕਾਲਰ ਰਹੇ ਨੇ ਡਾਕਟਰ ਗੰਡਾ ਸਿੰਘ ਜੀ, ਉਹਨਾਂ ਨੇ ਕੁੱਲ ਗਿਣਤੀ ਦੱਸੀ ਹੈ ਕਿ 2.5 ਲੱਖ ਤੁਰਕ ਬਾਬਾ ਬੰਦਾ ਸਿੰਘ ਬਹਾਦਰ ਨੇ ਮਾਰਿਆ ਤੇ ਆਪਣਾ ਰਾਜ ਜਿਹੜਾ ਸੀ ਸਿੱਖ ਰਾਜ ਉਹ ਸਥਾਪਿਤ ਕੀਤਾ।
1: ਭਇਓ ਖਾਲਸੇ ਸਿਉਂ ਵਿਪਰੀਤ।
0: ਪਰ ਕੁਝ ਸਮੇਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਦੇ ਬੰਦਈ ਸਿੰਘ ਉਹ ਖਾਲਸੇ ਨਾਲ ਉਹਨਾਂ ਦੇ ਮਤਭੇਦ ਹੋ ਗਏ। ਤਤ ਖਾਲਸਾ ਤੇ ਬੰਦਈ ਖਾਲਸਾ ਇਹ ਦੋ ਹਿੱਸੇ ਜਿਹੜੇ ਸੀ ਉਹ ਬਣ ਗਏ।
1: ਭਇਓ ਨਾਸ਼ ਉਨ ਨੇੜੇ ਆਵਨ।
0: ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦਾ ਸਮਾਂ ਜਿਹੜਾ ਸੀ ਉਹ ਨੇੜੇ ਆ ਗਿਆ।
1: ਸਿੰਘਨ ਕੋ ਸੋ ਚਾਹਾ ਮਰਾਵਨ।
0: ਹੁਣ ਜਿਹੜੇ ਤੁਰਕ ਨੇ ਉਹ ਸਿੰਘਾਂ ਨੂੰ ਖਤਮ ਕਰਨਾ ਚਾਹੁੰਦੇ ਆ, ਕਿਉਂਕਿ ਬੰਦੇ ਬਹਾਦਰ ਦੇ ਸਮੇਂ ਸਿੰਘਾਂ ਦੀ ਬੜੀ ਉਭਰੀ ਹੋਈ ਤਾਕਤ ਸੀ, ਤੁਰਕ ਹੌਂਸਲਾ ਨਹੀਂ ਸੀ ਕਰਦੇ, ਬੰਦੇ ਬਹਾਦਰ ਦਾ ਨਾਂ ਸੁਣ ਕੇ ਡਰ ਕੇ ਅੰਦਰ ਵੜ ਜਾਂਦੇ ਸੀ। ਹੁਣ ਤੁਰਕਾਂ ਦੇ ਮਨ ਚ ਇੱਛਾ ਵੀ ਕਿਸੇ ਤਰੀਕੇ ਸਾਰੇ ਸਿੰਘਾਂ ਦਾ ਖਾਤਮਾ ਕਰ ਦਈਏ।
1: ਸਮਝ ਕਾਲ ਸੇ ਉਸ ਤੇ ਭਇਓ ਦੂਰ।
0: ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਕੁਝ ਮਤਭੇਦ ਹੋ ਗਏ ਖਾਲਸੇ ਦੇ, ਤਾਂ ਉਸ ਵੇਲੇ ਜਿਹੜਾ ਤਤ ਖਾਲਸਾ ਸੀ ਉਹ ਬਾਬਾ ਬੰਦਾ ਸਿੰਘ ਬਹਾਦਰ ਤੋਂ ਵੱਖਰਾ ਹੋ ਗਿਆ।
1: ਆਏ ਬਹੇ ਗੁਰ ਚੱਕ ਹਜੂਰ।
0: ਤਤ ਖਾਲਸੇ ਦੇ ਜਿਹੜੇ ਸਿੰਘ ਸੀ ਉਹ ਬਾਬੇ ਬੰਦੇ ਬਹਾਦਰ ਤੋਂ ਵੱਖਰੇ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਰਹਿਣ ਲੱਗ ਪਏ। ਬਾਬਾ ਬੰਦਾ ਸਿੰਘ ਜੀ ਬਹਾਦਰ ਇੱਧਰ ਪਹਾੜੀ ਰਿਆਸਤਾਂ ਦੇ ਵਿੱਚ ਤੇ ਇੱਧਰ ਗੁਰਦਾਸ ਤੰਗਲ ਦੀ ਗੜੀ ਆਦਿਕ ਵਿੱਚ ਵਿਚਰਨ ਲੱਗੇ ਤੇ ਜਿਹੜਾ ਤਤ ਖਾਲਸਾ ਸੀ ਉਹ ਅਡਰਾ ਹੋ ਕੇ ਬੰਦੇ ਬਹਾਦਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਰਹਿਣ ਲੱਗ ਪਿਆ।
1: ਯਹੀ ਬਾਤ ਮੁਗਲਨ ਸੁਣ ਪਾਈ।
0: ਹੁਣ ਤੁਰਕਾਂ ਨੇ ਜਦੋਂ ਇਹ ਗੱਲ ਸੁਣੀ ਕਿ ਬੰਦਈ ਖਾਲਸਾ ਤੇ ਤਤ ਖਾਲਸਾ ਇਹ ਦੋ ਹਿੱਸਿਆਂ ਵਿੱਚ ਸਿੰਘ ਵੰਡੇ ਗਏ ਨੇ, ਇਹਨਾਂ ਵਿੱਚ ਆਪਸੀ ਮਤਭੇਦ ਹੋ ਗਿਆ, ਵੱਖਰੇਵਾਂ ਹੋ ਗਿਆ।
1: ਮੁਗਲਨ ਚੇਤ ਵਧਾਈ ਭਾਈ।
0: ਮੁਗਲ ਬੜੇ ਖੁਸ਼ ਹੋਏ, ਉਹਨਾਂ ਨੇ ਅੰਦਰ ਵਧਾਈਆਂ ਵੱਜੀਆਂ ਵੀ ਦੁਸ਼ਮਣ ਚ ਭੇਦ ਪੈ ਗਿਆ। ਰਾਜਨੀਤੀ ਦੇ ਚਾਰ ਤਾਓ ਹੁੰਦੇ ਹੈ, ਸਾਮ, ਦਾਮ, ਦੰਡ ਤੇ ਭੇਦ, ਕਿ ਦੁਸ਼ਮਣ ਚ ਭੇਦ ਪਾ ਦੇਣਾ, ਉਹਨਾਂ ਦੇ ਵਿੱਚ ਤੜੇ ਬਣਾ ਦੇਣੇ, ਵੱਖਰੇਵੇਂ ਪੈਦਾ ਕਰ ਦੇਣੇ। ਤੋ ਇਹਨਾਂ ਨੇ ਵੇਖਿਆ, ਤੁਰਕਾਂ ਨੇ ਮੁਗਲਾਂ ਨੇ ਵੀ, ਇਹ ਤਾਂ ਸਾਡੀ ਮਨ ਆਈ ਗੱਲ ਬਣ ਗਈ ਹੈ। ਬੜੇ ਖੁਸ਼ ਹੋਏ ਕਿ ਸਿੰਘਾਂ ਦੇ ਵਿੱਚ ਆਪਸੀ ਪਾਟਕ ਪੈ ਗਈ ਹੈ।
1: ਚਾਹਤ ਹੋਤੋ ਸਿੰਘਨ ਤੁੜਵਾਇਓ।
0: ਹੁਣ ਇਹ ਚਾਹੁੰਦੇ ਸੀ ਮੁਗਲ ਤੁਰਕ ਕਿ ਬੰਦੇ ਬਹਾਦਰ ਨਾਲੋਂ ਜਿਹੜੇ ਨਰੋਲ ਤਤ ਖਾਲਸੇ ਦੇ ਸਿੰਘ ਨੇ ਉਹ ਪੂਰਨ ਤੌਰ ਤੇ ਟੁੱਟ ਜਾਣ, ਵੱਖਰੇ ਹੋ ਜਾਣ।
1: ਭੇਜੇ ਵਕੀਲ ਔ ਦਰਬ ਕਲਾਇਓ।
0: ਇਹਨਾਂ ਤੁਰਕਾਂ ਨੇ ਕੀ ਕੀਤਾ, ਸੂਬੇ ਲਾਹੌਰ ਨੇ ਆਪਣੇ ਵਕੀਲ ਭੇਜੇ ਤਤ ਖਾਲਸੇ ਕੋਲ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ, ਆਪਣੀ ਵਕੀਲ ਭੇਜ ਕੇ ਕੁਝ ਮਾਇਆ ਭੇਜੀ, ਰੁਪਈਏ ਭੇਜੇ ਖਾਲਸੇ ਕੋਲ।
1: ਲੇਟ ਪੇਟ ਸਿੰਘਨ ਕੀ ਕਰਾ।
0: ਹੱਥ ਜੋੜ ਕੇ ਸਿੰਘਾਂ ਦੇ ਅੱਗੇ ਮਿੰਨਤ ਤਰਲਾ ਕਰਦੇ ਨੇ ਕਿ ਤੁਸੀਂ ਬੰਦੇ ਬਹਾਦਰ ਦੇ ਨਾਲ ਨਾ ਰਲਿਓ।
1: ਜੋ ਸਿੰਘ ਮੰਗੈ ਲਹਾ ਆਗੈ ਧਰੈ।
0: ਕਹਿੰਦੇ ਸਿੰਘ ਜੋ ਕਹਿੰਦੇ ਇਹ ਮੁਗਲ ਉਸੇ ਵੇਲੇ ਲਿਆ ਕੇ ਹਾਜ਼ਰ ਕਰ ਦਿੰਦੇ। ਸਿੰਘ ਵੀ ਬੜੇ ਦੂਰ ਅੰਦੇਸ਼ੀ ਸੀ, ਉਹਨਾਂ ਆਖਿਆ ਵੀ ਗੁਰੂ ਦਰਬਾਰਾਂ ਦੀ ਸੇਵਾ ਰਹਿੰਦੀ ਹੈ, ਮਹਾਰਾਜ ਜੀ ਦੇ ਸਥਾਨਾਂ ਦੀ ਕਾਰ ਸੇਵਾ ਰਹਿੰਦੀ ਹੈ, ਜੇ ਜੰਗਾਂ ਯੁੱਧਾਂ 'ਚ ਰਹਾਂਗੇ ਤੇ ਗੁਰੂ ਦਰਬਾਰਾਂ ਦੀ ਸੇਵਾ ਨਹੀਂ ਹੋ ਸਕਣੀ। ਜਿੰਨਾ ਚਿਰ ਤਾਈਂ ਤੁਰਕ ਸਾਡੇ ਅੱਗੇ ਝੁਕ ਕੇ ਰਹਿੰਦੇ ਆ ਉਨੀ ਦੇਰ ਤੱਕ ਅਸੀਂ ਆਪਣਾ ਵਾਧਾ ਕਰੀਏ, ਗੁਰੂ ਦਰਬਾਰ ਬਣਾਈਏ, ਗੁਰੂ ਦਰਬਾਰਾਂ ਦੀ ਕਾਰ ਸੇਵਾ ਆਰੰਭੀਏ, ਔਰ ਉਹਦੇ ਨਾਲ ਨਾਲ ਪੰਥ ਦਾ ਪ੍ਰਚਾਰ ਪ੍ਰਸਾਰ ਕਰੀਏ, ਪਿੰਡਾਂ 'ਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰੀਏ। ਤੋ ਜਿਹੜੇ ਤੱਤ ਖਾਲਸੇ ਦੇ ਸਿੰਘ ਸਨ, ਜਿਨ੍ਹਾਂ 'ਚੋਂ ਜਥੇਦਾਰ ਬਾਬਾ ਵਿਨੋਦ ਸਿੰਘ ਜੀ, ਜਥੇਦਾਰ ਕਾਹਨ ਸਿੰਘ ਜੀ, ਦੀਵਾਨ ਦਰਬਾਰਾ ਸਿੰਘ ਜੀ ਵਰਗੇ ਜਿਹੜੇ ਮਹਾਂਪੁਰਖ ਸਨ, ਉਹਨਾਂ ਨੇ ਖਾਲਸੇ ਦੇ ਵਾਧੇ ਵਾਸਤੇ ਵਿਚਾਰ ਕੀਤੇ।
1: ਕਸਮ ਕੁਰਾਨ ਉਹ ਬਾਰ ਉਠਾਵਹਿ,
0: ਤੁਰਕਾਂ ਨੇ ਕੁਰਾਨ ਦੀਆਂ ਕਸਮਾਂ ਖਾਧੀਆਂ ਕਿ ਜੀ ਖਾਲਸਾ ਜੀ ਜੋ ਤੁਸੀਂ ਕਹੋਗੇ ਅਸੀਂ ਤੁਹਾਨੂੰ ਦੇ ਦਿੰਦੇ ਹਾਂ।

0: ਔਰ ਸ੍ਰੀ ਅੰਮ੍ਰਿਤਸਰ ਸ਼ਹਿਰ ਵਿੱਚ ਕਦੇ ਮੁੜ ਕੇ ਪੈਰ ਨਹੀਂ ਪਾਵਾਂਗੇ, ਇੱਥੋਂ ਦੇ ਤੁਸੀਂ ਮਾਲਕ ਰਹੋਗੇ।
1: ਬੇਸ਼ਕ ਅਲੇਹੋ ਤੁਮ ਮੇਲੋ ਲਾਏ,
0: ਤੁਸੀਂ ਜਿੰਨੇ ਮਰਜ਼ੀ ਇੱਥੇ ਜੋੜ ਮੇਲੇ ਕਰੋ, ਚਾਹੇ ਵਿਸਾਖੀ ਦਾ ਪੁਰਬ ਮਨਾਓ, ਚਾਹੇ ਦੀਪਮਾਲਾ ਦਾ ਜੋੜ ਮੇਲਾ ਮਨਾਓ, ਤੁਹਾਨੂੰ ਕੋਈ ਰੋਕ ਟੋਕ ਨਹੀਂ ਹੋਵੇਗੀ। ਸਿੰਘਾਂ ਨੇ ਕਿੰਨੇ ਸਾਲਾਂ ਤੋਂ ਜੋੜ ਮੇਲੇ ਕੀਤੇ ਹੀ ਨਹੀਂ ਸੀ ਜੰਗਾਂ ਯੁੱਧਾਂ ਕਰਕੇ। ਖਾਲਸੇ ਨੇ ਵਿਚਾਰ ਕੀਤੀ ਵੀ ਜੋੜ ਮੇਲਿਆਂ ਦੇ ਨਾਲ ਪੰਥ 'ਚ ਵਾਧਾ ਹੁੰਦਾ। ਜਦੋਂ ਜੋੜ ਮੇਲੇ ਕੀਤੇ ਜਾਂਦੇ ਆ, ਉਦੋਂ ਫਿਰ ਨਵੇਂ ਭਜੰਗੀ ਆ ਕੇ ਭਰਤੀ ਹੁੰਦੇ, ਉਹ ਅੰਮ੍ਰਿਤ ਛਕਦੇ ਆ, ਉਹਨਾਂ ਨੂੰ ਪ੍ਰੇਰਨਾ ਮਿਲਦੀ ਹੈ ਜੋੜ ਮੇਲਿਆਂ ਦੇ ਨਾਲ। ਤੋ ਖਾਲਸੇ ਨੂੰ ਇਹ ਕਹਿੰਦੇ ਜੀ ਤੁਸੀਂ ਜਿੰਨੇ ਮਰਜ਼ੀ ਜੋੜ ਮੇਲੇ ਕਰ ਲਓ, ਅਸੀਂ ਤੁਹਾਨੂੰ ਕੋਈ ਰੋਕ ਟੋਕ ਨਹੀਂ ਲਾਵਾਂਗੇ।
1: ਨਨਕਾਣਾ ਉਹ ਰੋੜੀ ਜਾਏ,
0: ਚਾਹੇ ਨਨਕਾਣਾ ਸਾਹਿਬ ਦਾ ਇਲਾਕਾ ਉਹ ਵੀ ਤੁਸੀਂ ਰੱਖੋ, ਰੋੜੀ ਸਾਹਿਬ, ਰੋੜੀ ਸਾਹਿਬ ਏਮਨਾਬਾਦ ਨਗਰ ਹੈ, ਗੁਰੂ ਨਾਨਕ ਸਾਹਿਬ ਦਾ ਅਸਥਾਨ ਹੈ ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਭਾਰੀ ਕਰੀ ਤਪੱਸਿਆ। ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਉਹ ਅਸਥਾਨ ਗੁਰਦੁਆਰਾ ਰੋੜੀ ਸਾਹਿਬ। ਤੁਰਕ ਕਹਿੰਦੇ ਤੁਸੀਂ ਉਹ ਵੀ ਸਾਂਭ ਲਓ, ਉੱਥੇ ਵੀ ਤੁਸੀਂ ਆਪਣੇ ਦਰਬਾਰ ਬਣਾਓ।

0: ਸਾਰੇ ਅਸਥਾਨਾਂ ਦੀ ਸੇਵਾ ਸੰਭਾਲ ਤੁਸੀਂ ਆਪਣੀ ਮਰਜ਼ੀ ਨਾਲ ਕਰਾਓ, ਅਸੀਂ ਤੁਹਾਡੇ ਤੇ ਕੋਈ ਰੋਕ ਟੋਕ ਨਹੀਂ ਲਾਵਾਂਗੇ।
1: ਤਰਨ ਤਾਰਨ ਗੁਰ ਔਰ ਮਕਾਨ,
0: ਚਾਹੇ ਉਹ ਤਰਨ ਤਾਰਨ ਸਾਹਿਬ ਦਾ ਇਲਾਕਾ ਹੈ, ਚਾਹੇ ਉਹ ਚੋਹਲਾ ਸਾਹਿਬ ਦਾ ਇਲਾਕਾ ਹੈ, ਜਿੰਨਾ ਇਹ ਮਾਝੇ ਦੇ ਇਲਾਕੇ ਵਿੱਚ ਤੁਹਾਡੇ ਇਤਿਹਾਸਕ ਅਸਥਾਨ ਨੇ, ਤੁਸੀਂ ਉਹਨਾਂ ਇਤਿਹਾਸਕ ਅਸਥਾਨਾਂ ਦੀ ਸੇਵਾ ਬੇਸ਼ੱਕ ਕਰਾਓ, ਉੱਥੇ ਜੋੜ ਮੇਲੇ ਮਨਾਓ, ਅਸੀਂ ਤੁਹਾਨੂੰ ਕੋਈ ਰੋਕ ਟੋਕ ਨਹੀਂ ਲਾਵਾਂਗੇ। ਤੁਰਕ ਚਾਹੁੰਦੇ ਸੀ ਵੀ ਸਿੰਘ ਇੱਥੇ ਲੱਗੇ ਰਹਿਣ ਤੇ ਬੰਦੇ ਦੇ ਨਾਲ ਮਦਦ ਨਾ ਕਰਨ, ਤੇ ਅਸੀਂ ਬੰਦੇ ਨੂੰ ਫੜ ਕੇ ਸ਼ਹੀਦ ਕਰ ਦਈਏ, ਮੁੜ ਕੇ ਫਿਰ ਇਹਨਾਂ ਨੂੰ ਕਾਬੂ ਕਰ ਲਾਂਗੇ। ਸਿੰਘਾਂ ਦੀ ਵਿਚਾਰ ਇਹ ਸੀ ਤਤ ਖਾਲਸੇ ਦੀ ਕਿ ਅਸੀਂ ਜੇ ਸਾਨੂੰ ਕੁਝ ਸਮਾਂ ਮਿਲਦਾ ਤੇ ਇਸ ਸਮੇਂ ਦੌਰਾਨ ਗੁਰਧਾਮਾਂ ਦੀ ਸੇਵਾ ਕਰਾ ਲਈਏ, ਤੇ ਇੱਥੇ ਅੰਮ੍ਰਿਤ ਸੰਚਾਰ ਹੋਣ, ਜੋੜ ਮੇਲੇ ਹੋਣ ਤੇ ਪੰਥ ਚ ਵਾਧਾ ਹੋਵੇ, ਤੇ ਜੇ ਆਉਣ ਵਾਲੇ ਸਮੇਂ ਚ ਜੰਗ ਲੜਨਾ ਪਿਆ ਤੇ ਸਾਡੀ ਤਿਆਰੀ ਵੀ ਪੂਰੀ ਹੋਵੇਗੀ। ਤੋ ਇਸ ਤਰ੍ਹਾਂ ਤਤ ਖਾਲਸੇ ਦੇ ਮਨ ਚ ਇਹ ਵਿਚਾਰ ਚੱਲ ਰਹੀ ਹੈ।
1: ਦੋਹਰਾ ਮੇਲਾ ਲਾਵੋ ਬੇਸ਼ਕਾ ਜਹ ਜਹ ਹੋਏ ਗੁਰ ਠੌਰ,
0: ਕਹਿੰਦੇ ਜਿੱਥੇ ਜਿੱਥੇ ਤੁਹਾਡੇ ਗੁਰੂ ਅਸਥਾਨ ਨੇ ਪੂਰੇ ਮਾਝੇ ਦੇ ਇਲਾਕੇ ਚ, ਖਾਲਸਾ ਜੀ ਤੁਸੀਂ ਉੱਥੇ ਜੋੜ ਮੇਲੇ ਮਨਾਓ, ਚਾਹੇ ਸੁਲਤਾਨਪੁਰ ਸਾਹਿਬ ਜਾ ਕੇ ਗੁਰੂ ਨਾਨਕ ਸਾਹਿਬ ਦੇ

0: ਇਲਾਕੇ ਦੀ ਜਾਗੀਰ ਪੰਥ ਕੋਲ ਹੋਵੇਗੀ, ਅਸੀਂ ਤੁਹਾਡੇ ਕੋਲੋਂ ਕੋਈ ਮਾਮਲਾ ਨਹੀਂ ਲਵਾਂਗੇ, ਕੋਈ ਟੈਕਸ ਕੋਈ ਕਰ ਨਹੀਂ ਲਵਾਂਗੇ।
1: ਚੌਪਈ ਇਮ ਕਹਿ ਖਾਲਸੋ ਲਿਓ ਪਰਚਾਏ,
0: ਏਦਾਂ ਕਹਿ ਕੇ ਇਹਨਾਂ ਨੇ ਖਾਲਸੇ ਨੂੰ ਪਰਚਾ ਲਿਆ। ਇੱਕ ਪ੍ਰਕਾਰ ਨਾਲ ਇਹ ਸੋਚਦੇ ਵੀ ਅਸੀਂ ਖਾਲਸਾ ਪਰਚਾ ਲਿਆ, ਪਰ ਤਤ ਖਾਲਸਾ ਆਪਣੀ ਮਾਰ ਤੇ ਸੀ ਵੀ ਜੇ ਕੁਝ ਸਮਾਂ ਸ਼ਾਂਤੀ ਨਾਲ ਨਿਕਲਦਾ ਅਸੀਂ ਆਪਣੇ ਗੁਰਧਾਮਾਂ ਦੀ ਸੇਵਾ ਕਰਾ ਲਈਏ, ਜਦੋਂ ਲੜਾਂਗੇ ਫਿਰ ਲਾੜੀ ਪਵਾਂਗੇ। ਤੋ ਤਤ ਖਾਲਸੇ ਨੇ ਇਸ ਤਰ੍ਹਾਂ ਵਿਚਾਰ ਕੀਤੀ, ਪਰ ਤੁਰਕ ਸੋਚਦੇ ਆ ਵੀ ਅਸੀਂ ਖਾਲਸੇ ਨੂੰ ਪਰਚਾ ਲਿਆ।
1: ਔਰ ਦਿਲਾਸੇ ਕਈ ਕਰਾਏ,
0: ਹੋਰ ਵੀ ਇਹਨਾਂ ਨੇ ਬੜੇ ਦਿਲਾਸੇ ਦਿੱਤੇ ਤਤ ਖਾਲਸੇ ਨੂੰ, ਹੋਰ ਵੀ ਬੜੀਆਂ ਗੱਲਾਂ ਕਹੀਆਂ।
1: ਹੋਏ ਚਾਕਰੀ ਕੀ ਜਿਸ ਕੋ ਖਾਹਸ਼,
0: ਇੱਥੋਂ ਤੱਕ ਵੀ ਇਹਨਾਂ ਤੁਰਕਾਂ ਨੇ ਕਿਹਾ ਵੀ ਜੇ ਕਿਸੇ ਨੇ ਸਾਡੇ ਕੋਲ ਨੌਕਰੀ ਕਰਨੀ ਹੈ ਤੇ ਅਸੀਂ ਉਹਨੂੰ ਨੌਕਰੀ ਵੀ ਰੱਖ ਲਾਂਗੇ, ਜੇ ਕਿਸੇ ਨੇ ਸਾਡੇ ਕੋਲੋਂ ਸਰਕਾਰੀ ਠੇਕੇ ਲੈਣੇ ਆ, ਕੋਈ ਹੋਰ ਜ਼ਮੀਨਾਂ ਜਾਇਦਾਦਾਂ ਲੈਣੀਆਂ ਨੇ, ਉਹ ਅਸੀਂ ਤੁਹਾਨੂੰ ਦੇਣ ਨੂੰ ਤਿਆਰ ਹਾਂ।
1: ਆਏ ਰਹੇ ਓਏ ਹਮਰੇ ਪਾਸ,
0: ਤੇ ਜਿਵੇਂ ਮਰਜ਼ੀ ਸਾਡੇ ਕੋਲ ਆ ਕੇ ਰਹੋ, ਅਸੀਂ ਭਰਾਵਾਂ ਵਾਂਗੂ ਤੁਹਾਡੇ ਨਾਲ ਪ੍ਰੇਮ ਕਰਾਂਗੇ।
1: ਬਨੌਜ ਸਿੰਘ ਉਹ ਕਾਹਨ ਸਿੰਘ ਬਾਵੇ,
0: ਜਥੇਦਾਰ ਬਾਬਾ ਬਿਨੋਦ ਸਿੰਘ ਜੀ ਤੇ ਜਥੇਦਾਰ ਬਾਬਾ ਕਾਹਨ ਸਿੰਘ ਜੀ ਇਹ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਅੰਸ ਵੰਸ਼ ਵਿੱਚੋਂ ਮਹਾਂਪੁਰਖ ਸਨ। ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਸੀ ਬਾਬਾ ਬਿਨੋਦ ਸਿੰਘ ਜੀ। ਕਹਿੰਦੇ ਇਸ ਪ੍ਰਕਾਰ ਨਾਲ ਜਦੋਂ ਇਹਨਾਂ ਨੇ ਬਚਨ ਸੁਣੇ,
1: ਉਹਨਾਂ
0: ਨੂੰ ਵੀ ਮਾਇਆ ਦੇ ਗੱਫੇ ਭੇਜੇ, ਕਿਉਂਕਿ ਤਤ ਖਾਲਸੇ ਦੀ ਅਗਵਾਈ ਬਾਬਾ ਬਿਨੋਦ ਸਿੰਘ ਜੀ ਕਰ ਰਹੇ ਸੀ, ਬਾਬਾ ਕਾਹਨ ਸਿੰਘ ਜੀ ਕਰ ਰਹੇ ਸੀ। ਤੋ ਇਹਨਾਂ ਨੇ ਬਹੁਤ ਸਾਰੀ ਮਾਇਆ ਜਥੇਦਾਰ ਬਾਬਾ ਬਿਨੋਦ ਸਿੰਘ ਜੀ ਦੀ ਸ਼ਰਨ ਭੇਜੀ, ਬਾਬਾ ਜੀ ਨੂੰ ਮਾਇਆ ਗੁਰਧਾਮਾਂ ਦੀ ਸੇਵਾ ਵਿੱਚ ਲਾ ਦਿੱਤੀ।
1: ਪੰਜ ਸਹਿ ਸਿੰਘ ਗੈਲਾ ਲਾਏ,
0: ਕਹਿੰਦੇ ਬਾਬਾ ਬਿਨੋਦ ਸਿੰਘ ਨਾਲ ਵੀ 500 ਸਿੰਘਾਂ ਦਾ ਜਥਾ ਸੀ ਤੇ ਜਥੇਦਾਰ ਬਾਬਾ ਕਾਹਨ ਸਿੰਘ ਜੀ ਉਹਨਾਂ ਨਾਲ ਵੀ 500

0: ਅੱਗੇ ਹੋਰ ਵੀ ਕਈ ਸਿੰਘ ਫਿਰ ਜਿਵੇਂ ਜਿਵੇਂ ਸਿੰਘਾਂ ਦੀ ਹਵਾ ਚੱਲਣ ਲੱਗੀ, ਮਹਾਰਾਜ ਕਲਗੀਧਰ ਜੀ ਨੇ ਕਿਹਾ ਖਾਲਸਾ ਜੀ ਮੈਂ ਹਵਾ ਹੀ ਇਹੋ ਜਿਹੀ ਚਲਾ ਦਿਆਂਗਾ ਕਿ ਝਾੜ ਝਾੜ ਚੋਂ ਪੰਥ ਪੈਦਾ ਹੋਵੇਗਾ, ਹਵਾ ਹੀ ਐਸੀ ਚਲਾ ਦਿਆਂਗਾ ਕਿ ਝਾੜ ਝਾੜ ਚੋਂ ਪੰਥ ਪੈਦਾ ਹੋਵੇਗਾ। ਜਦੋਂ ਪੰਥ ਦਾ ਇਹ ਸੁਨਹਿਰੀ ਸਮਾਂ ਸੀ, ਥੋੜਾ ਸਮਾਂ, ਤੇ ਇਹਦੇ ਵਿੱਚ ਵੇਖ ਕੇ ਹੋਰ ਵੀ ਪਿੰਡਾਂ ਵਿੱਚੋਂ ਨਵੇਂ ਸਿੰਘ ਸਜਣ ਲੱਗ ਪਏ।
1: ਦੋਹਰਾ ਐਸੀ ਐਸੀ ਜੁਗਤ ਸਿਓਂ ਉਨ ਲੀਨੇ ਸਿੰਘ ਪਰਚਾਏ।
0: ਇਹਨਾਂ ਤੁਰਕਾਂ ਨੇ ਆਪਣੀ ਜੁਗਤੀ ਮੁਕਤੀ ਨਾਲ ਸਿੰਘਾਂ ਨੂੰ ਮਾਝੇ ਦੇ ਇਲਾਕੇ ਦੀ ਸਾਰੀ ਭੂਮੀ ਦੇ ਕੇ, ਗੁਰਧਾਮਾਂ ਵਿੱਚ ਜੋੜ ਮੇਲੇ ਮਨਾਉਣ ਦਾ ਲਾਲਚ ਦੇ ਕੇ, ਇੱਕ ਪ੍ਰਕਾਰ ਨਾਲ ਸਿੰਘਾਂ ਨੂੰ ਪਰਚਾ ਕੇ ਰੱਖ ਲਿਆ ਵੀ ਇਹ ਬਾਬਾ

0: ਖਾਲਸੇ ਨੂੰ ਬਹੁਤੀ ਮਾਇਆ ਭੇਜਦੇ ਆ, ਸਿੰਘਾਂ ਨੂੰ ਮਾਇਆ ਅਰਦਾਸੇ ਕਰਾਉਂਦੇ ਆ। ਸਿੰਘ ਸੋਚਦੇ ਆ ਵੀ ਜਿਹੜੇ ਤੁਰਕ ਲੋਕਾਂ ਕੋਲੋਂ ਜਜ਼ੀਆ ਲੈਂਦੇ ਆ ਉਹ ਹੁਣ ਖਾਲਸੇ ਕੋਲ ਜਜ਼ੀਆ ਭੇਟ ਕਰਦੇ ਆ। ਇਹ ਤਾਂ ਸਾਨੂੰ ਸਤਿਗੁਰਾਂ ਨੇ ਦਿੱਤੀਆਂ ਹੀ ਨੇ ਪਾਤਸ਼ਾਹੀਆਂ। ਸਿੰਘ ਉਸ ਬਿਰਤੀ ਨਾਲ ਵੇਖਦੇ ਹਨ,
1: ਬੈਠ ਗੁਰੂ ਚੱਕ ਨਿਤ ਪ੍ਰਤ ਲੇਹੇ।
0: ਔਰ ਸ੍ਰੀ ਅੰਮ੍ਰਿਤਸਰ ਸਾਹਿਬ ਰੋਜ਼ ਸਵੇਰੇ ਸ਼ਾਮ ਦੀਵਾਨ ਸਜਦੇ, ਕਥਾ ਕੀਰਤਨ ਦੇ ਪ੍ਰਵਾਹ ਚੱਲਦੇ, ਸਰੋਵਰ ਦੇ ਪੱਕੇ ਹੋਣ ਦੀ ਸੇਵਾ, ਜਿਹੜੀਆਂ ਸੇਵਾਵਾਂ ਹੋਰ ਗੁਰੂ ਧਾਮਾਂ ਦੀਆਂ ਸਨ, ਸਿੰਘ ਅੰਮ੍ਰਿਤਸਰ ਸਾਹਿਬ ਬੈਠ ਕੇ ਸੇਵਾ ਕਰਾਉਣ ਲੱਗੇ।
1: ਪੰਥ ਦਰਬਾਰੋ ਸਿੰਘ ਹੁਦੋ ਦੀਵਾਨ।
0: ਖਾਲਸਾ ਜੀ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਦੂਸਰੇ ਜਥੇਦਾਰ ਸਨ ਦੀਵਾਨ ਦਰਬਾਰਾ ਸਿੰਘ ਜੀ। ਪਹਿਲੇ 10 ਜਥੇਦਾਰ ਬੁੱਢੇ ਦਲ ਦੇ ਔਰ ਅਕਾਲ ਤਖ਼ਤ ਸਾਹਿਬ ਦੇ ਕੋਈ ਹੋਏ, ਤੋ ਦੂਸਰੇ ਜਥੇਦਾਰ ਬਹੁਤ ਹੀ ਮਹਾਂਪੁਰਖ ਪੜ੍ਹੇ ਲਿਖੇ ਵਿਦਵਾਨ ਦੀਵਾਨ ਦਰਬਾਰਾ ਸਿੰਘ ਜੀ, ਉਹਨਾਂ ਦੀ ਜ਼ਿੰਮੇਵਾਰੀ ਪੰਥ ਨੇ ਸ੍ਰੀ ਅੰਮ੍ਰਿਤਸਰ ਸ਼ਹਿਰ ਵਿੱਚ ਲਾ ਦਿੱਤੀ। ਤੋ ਦੀਵਾਨ ਦਰਬਾਰਾ ਸਿੰਘ ਜੀ ਦੇ ਕੋਲ ਜਿਹੜੀ ਮਾਇਆ ਆਉਂਦੀ ਉਹ ਸਿੰਘਾਂ 'ਚ ਤਕਸੀਮ ਕਰਦੇ, ਜਿੱਥੇ ਲੰਗਰਾਂ ਵਿੱਚ ਲੋੜ ਪੈਂਦੀ ਉੱਥੇ ਖਰਚਦੇ, ਜਿਹੜੀਆਂ ਇਮਾਰਤਾਂ ਬਣ ਰਹੀਆਂ, ਸਰਾਵਾਂ ਬਣ ਰਹੀਆਂ, ਉੱਥੇ ਦੀਵਾਨ ਦਰਬਾਰਾ ਸਿੰਘ ਜੀ ਬੜੀ ਸਿਆਣਪ ਨਾਲ ਉਹ ਮਾਇਆ ਖਰਚ ਕਰਦੇ। ਪਟਿਆਲੇ ਦੇ ਇਲਾਕੇ ਦੇ ਸਨ ਦੀਵਾਨ ਦਰਬਾਰਾ ਸਿੰਘ ਜੀ। ਹਾਂਜੀ,
1: ਵਹੀ ਹੋਤ ਥੋ ਪੋਤਾਵਾਨ।
0: ਦੀਵਾਨ ਦਰਬਾਰਾ ਸਿੰਘ ਜੀ ਬੜੇ ਮਹਾਨ ਪਵਿੱਤਰ ਆਤਮਾ ਮਹਾਂਪੁਰਖ ਸੀ ਤੇ ਖਾਲਸੇ ਪੰਥ ਵਿੱਚ ਉਹਨਾਂ ਦਾ ਬਹੁਤ ਹੀ ਜ਼ਿਆਦਾ ਅਦਬ ਸਨਮਾਨ ਤੇ ਸਤਿਕਾਰ ਸੀ। ਹਾਂਜੀ,
1: ਪੰਥ ਰਖਤ ਤੋ ਉਸੈ ਵਡਿਆਈ।
0: ਖਾਲਸਾ ਪੰਥ ਇਹਨਾਂ ਦੀ ਵਡਿਆਈ ਰੱਖਦਾ ਸੀ, ਕਿਉਂਕਿ ਉੱਚੇ ਸੁੱਚੇ ਜੀਵਨ ਵਾਲਿਆਂ ਦਾ ਅਦਬ ਸਤਿਕਾਰ ਮੁੱਢ ਤੋਂ ਹੀ ਖਾਲਸੇ ਪੰਥ 'ਚ ਬਣਿਆ ਰਿਹਾ। ਦੀਵਾਨ ਦਰਬਾਰਾ ਸਿੰਘ ਜੀ ਦਾ ਬੜਾ ਉੱਚਾ ਸੁੱਚਾ ਜੀਵਨ, ਨਿਤਨੇਮੀ ਭਜਨੀਕ, ਬਾਣੀ ਬਾਣੇ ਦੇ ਧਾਰਨੀ ਮਹਾਂਪੁਰਖ ਸੀ ਔਰ ਖਾਲਸਾ ਪੰਥ ਇਹਨਾਂ ਦਾ ਬਹੁਤ ਆਦਰ ਤੇ ਸਨਮਾਨ ਰੱਖਦਾ।
1: ਵਹੀ ਦੇਤ ਥੋ ਸਭਨ ਪ੍ਰਚਾਈ।
0: ਦੀਵਾਨ ਦਰਬਾਰਾ ਸਿੰਘ ਜੀ ਸਾਰਿਆਂ ਨੂੰ ਜਿਹੜੀ ਕੋਈ ਮਾਇਆ ਤੁਰਕਾਂ ਕੋਲੋਂ ਆਉਂਦੀ ਸੀ ਜਾਂ ਮਾਝੇ ਦੇ ਇਲਾਕੇ ਦੀਆਂ ਜਿਹੜੀਆਂ ਜ਼ਮੀਨਾਂ ਹੁਣ ਖਾਲਸੇ ਕੋਲ ਆਈਆਂ ਨੇ, ਉਹਨਾਂ ਜ਼ਮੀਨਾਂ ਦੇ ਵਿੱਚੋਂ ਜਿਹੜੀ ਮਾਇਆ ਆਉਂਦੀ, ਕੋਈ ਫਸਲਾਂ ਦੀ ਮਾਇਆ ਆਉਂਦੀ, ਦੀਵਾਨ ਦਰਬਾਰਾ ਸਿੰਘ ਜੀ ਬੜੀ ਜੁਗਤੀ ਮੁਕਤੀ ਨਾਲ ਸਾਰੇ ਸਿੰਘਾਂ ਦੇ ਵਿੱਚ ਬਰਾਬਰ ਦੀ ਤਕਸੀਮ ਕਰਦੇ, ਲੋਭ ਨਾ ਰੱਖਦੇ ਵੀ ਇੱਕ ਨੂੰ ਜ਼ਿਆਦਾ ਤੇ ਇੱਕ ਨੂੰ ਵੱਧ ਘੱਟ, ਸਾਰਿਆਂ ਨੂੰ ਇੱਕ ਬਰਾਬਰ ਸਾਰਿਆਂ ਨੂੰ ਮਾਇਆ ਵਰਤਾਉਂਦੇ।
1: ਉਸੈ ਸ਼ਰੀਕੋ ਕਰੈ ਕੋ ਨਾਹੇ।
0: ਦੀਵਾਨ ਦਰਬਾਰਾ ਸਿੰਘ ਜੀ ਦਾ ਕੋਈ ਸ਼ਰੀਕਾ ਨਹੀਂ ਸੀ ਕਰਦਾ, ਸ਼ਰੀਕੇ ਦਾ ਮਤਲਬ ਵੀ ਕੋਈ ਉਹਨਾਂ ਦਾ ਵਿਰੋਧ ਨਹੀਂ ਸੀ ਕਰਦਾ, ਸਮੁੱਚਾ ਖਾਲਸਾ ਪੰਥ ਉਹਨਾਂ ਦਾ ਹੁਕਮ ਮੰਨਦਾ ਸੀ, ਉਹਨਾਂ ਦਾ ਸਤਿਕਾਰ ਕਰਦਾ ਸੀ। ਦੀਵਾਨ ਦਰਬਾਰਾ ਸਿੰਘ ਜੀ ਦੇ ਨਾਲ ਕੋਈ ਵੀ ਮਨ ਚ ਦਵੈਸ਼ ਨਹੀਂ ਸੀ ਰੱਖਦਾ।
1: ਵਹੀ ਦੇਤ ਕੋ ਸਭਨ
0: ਪਰਚਾਏ। ਦੀਵਾਨ ਦਰਬਾਰਾ ਸਿੰਘ ਜੀ ਸਾਰਿਆਂ ਨੂੰ ਆਪਣੇ ਨਾਲ ਜੋੜ ਕੇ ਰੱਖਦੇ, ਵਿਚਾਰਾਂ ਕਰਦੇ ਰਹਿੰਦੇ, ਗੁਰਮਤੇ ਕਰਦੇ ਰਹਿੰਦੇ ਪੰਥ ਦੀ ਚੜ੍ਹਦੀ ਕਲਾ ਵਾਸਤੇ।
1: ਸਭ ਕੋ ਇੱਕ ਥਾਂ ਲੰਗਰ ਕਰਾਵੇ।
0: ਦੀਵਾਨ ਦਰਬਾਰਾ ਸਿੰਘ ਜੀ ਨੇ ਸਮੁੱਚੇ ਪੰਥ ਦਾ ਇੱਕੋ ਜਗ੍ਹਾ ਤੇ ਲੰਗਰ ਕਰਾਉਣਾ, ਵੱਖਰੇ ਵੱਖਰੇ ਉਹਨਾਂ ਨੇ ਕਹਿਣਾ ਵੀ ਵੱਖਰੇ ਵੱਖਰੇ ਲੰਗਰ ਨਹੀਂ ਬਣਾਉਣੇ, ਸਾਰਾ ਖਾਲਸਾ ਇੱਕੋ ਲੰਗਰ ਵਿੱਚ ਬਹਿ ਕੇ ਛਕੇਗਾ।
1: ਸਭਨ ਪੁਸ਼ਾਕ

0: ਤਾਂ ਉਹ ਦੀਵਾਨ ਦਰਬਾਰਾ ਸਿੰਘ ਜੀ ਨੇ ਦੇਣੇ। ਸਿੰਘਾਂ ਨੇ ਕੋਲ ਕੱਪੜੇ ਦੇ ਕਿੰਨੇ ਸਾਲ ਜੁੜੇ ਹੀ ਨਹੀਂ ਸਨ, ਘੋੜੇ ਨਹੀਂ ਸਨ, ਹਥਿਆਰ ਨਹੀਂ ਸੀ। ਤੋ ਦੀਵਾਨ ਦਰਬਾਰਾ ਸਿੰਘ ਜੀ ਨੇ ਸੋਚਿਆ ਵੀ ਫੌਜ ਕੋਲ ਆਪਣੇ ਸ਼ਸਤਰ ਹੋਣ, ਘੋੜੇ ਹੋਣ, ਤੇ ਸਾਡੀ ਜੰਗੀ ਤਿਆਰੀ ਜਿਹੜੀ ਆ ਉਹ ਸੰਪੰਨ ਹੋਵੇ, ਜੇ ਲੋੜ ਪਵੇ ਤੇ ਲੜ ਸਕੀਏ ਦੁਸ਼ਮਣਾਂ ਨਾਲ। ਤੋ ਦੀਵਾਨ ਦਰਬਾਰਾ ਸਿੰਘ ਜੀ ਸਾਰੇ ਖਾਲਸੇ ਨੂੰ ਬਸਤਰ ਵੰਡਣ ਦੀ ਸੇਵਾ, ਘੋੜੇ ਵੰਡਣ ਦੀ ਸੇਵਾ, ਸ਼ਸਤਰ ਵੰਡਣ ਦੀ ਸੇਵਾ ਕਰਦੇ ਹਨ।
1: ਨੇਤ ਪ੍ਰਾਤ ਪੰਥ ਯੋ ਵਧਦੋ ਜਾਹੇ,
0: ਇਸ ਤਰ੍ਹਾਂ ਪੰਥ ਵਧਣ ਲੱਗ ਪਿਆ। ਸਿੰਘਾਂ ਦੀ ਗਿਣਤੀ ਜਿਹੜੀ ਸੀ ਉਹ ਦਿਨ ਦੁੱਗਣੀ ਰਾਤ ਚੌਗਣੀ ਵਧਣ ਲੱਗੀ।
1: ਦੰਗੇ ਫੰਗਿਓ ਭੀ ਟਲੈ ਸੋ ਨਾਹੇ,
0: ਸਿੰਘ ਦੰਗਿਓ ਫੰਗਿਓ ਵੀ ਨਹੀਂ ਟਲਦੇ। ਇਹ ਨੀ ਵੀ ਜੇ ਬਹਿ ਗਏ ਨੇ ਤੇ ਲੜਾਈ ਪੜਾਈ ਛੱਡ ਦਿੱਤੀ, ਜਿਹੜੀ ਉਹਨਾਂ ਦੀ ਬਿਰਤੀ ਆ ਲੜਨ ਭਿੜਨ ਵਾਲੀ ਉਹ ਨੀ ਛੱਡੀ ਖਾਲਸੇ ਨੇ।
1: ਦੋਹਰਾ ਜਬ ਬੰਦੇ ਤੁਰਕਨ ਬੰਦਿਓ ਭਏ ਔਰ ਹੀ ਤੌਰ,
0: ਉਧਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੰਨ 1716 ਈਸਵੀ ਚ ਗੁਰਦਾਸ ਨੰਗਲ ਦੀ ਗੜੀ ਚੋਂ 740 ਸਿੰਘਾਂ ਸਮੇਤ ਗ੍ਰਿਫਤਾਰ ਕੀਤਾ ਤੇ ਤੁਰਕਾਂ ਨੇ ਆਪਣੇ ਰੰਗ ਬਦਲ ਲਏ, ਜਿਹੜੇ ਪਹਿਲਾਂ ਖਾਲਸੇ ਅੱਗੇ ਹੱਥ ਜੋੜਦੇ ਕਸਮਾਂ ਖਾਂਦੇ, ਕਿਉਂਕਿ ਇਹਨਾਂ ਦਾ ਕਿਹੜਾ ਕੋਈ ਇਮਾਨ ਹੈ, ਇਹ ਕਹਿੰਦੇ ਕਸਮਾਂ ਖਾਓ ਝੂਠੀਆਂ ਜਿੰਨੀਆਂ ਮਰਜ਼ੀ ਪਰ ਇਹਨਾਂ ਨੂੰ ਕਾਫਰਾਂ ਨੂੰ ਮਾਰਨਾ। ਤੋ ਉਹਨਾਂ ਤੁਰਕਾਂ ਨੇ ਜਿਨ੍ਹਾਂ ਨੇ ਖਾਲਸੇ ਅੱਗੇ ਪਹਿਲਾਂ ਮਾਇਆ ਅਰਦਾਸੇ ਕਰਾਈ, ਇਹ ਵੀ ਕਿਹਾ ਤੁਸੀਂ ਜੋੜ ਮੇਲੇ ਮਨਾਓ ਸਭ ਕੁਝ ਕਰੋ, ਜਦੋਂ ਬੰਦਾ ਸਿੰਘ ਬਹਾਦਰ ਗ੍ਰਿਫਤਾਰ ਹੋ ਗਿਆ ਤੇ ਤੁਰਕਾਂ ਨੇ ਆਪਣੇ ਰੰਗ ਬਦਲ ਲਏ, ਇਹਨਾਂ ਨੇ ਆਪਣਾ ਹੁਣ ਅਸਲੀ ਰੰਗ ਵਿਖਾਉਣਾ ਸ਼ੁਰੂ ਕੀਤਾ।
1: ਸਿੰਘਨ ਮਾਰਨ ਓਏ ਚਾਹੇ ਸਭਨ ਕਰ ਇੱਕ ਠੌਰ,
0: ਹੁਣ ਤੁਰਕ ਚਾਹੁੰਦੇ ਆ ਵੀ ਇਹਨਾਂ ਸਿੰਘਾਂ ਨੂੰ ਇੱਕ ਜਗ੍ਹਾ ਤੇ ਇਕੱਠਿਆਂ ਕਰਕੇ ਹੁਣ ਇਹਨਾਂ ਨੂੰ ਵੀ ਮਾਰ ਦਈਏ। ਬੰਦਾ ਬਹਾਦਰ ਤਾਂ ਕਾਬੂ ਕਰ ਲਿਆ, ਹੁਣ ਆਹ ਜਿਹੜਾ ਤੱਤ ਖਾਲਸਾ ਇਹ ਜ਼ਿਆਦਾ ਕਰੁੰਡੀਏ ਨੇ, ਇਹ ਜਿਹੜੇ ਕਰੁੰਡੀਏ ਨਾਗ ਨੇ ਇਹਨਾਂ ਨੂੰ ਹੁਣ ਇਕੱਠਿਆਂ ਕਰਕੇ ਇਹਨਾਂ ਦੀਆਂ ਸਿਰੀਆਂ ਮਿੱਧੀਏ, ਇਹਨਾਂ ਨੂੰ ਖਤਮ ਕਰੀਏ।
1: ਚੌਪਈ ਸਿੰਘਨ ਉਨਕੋ ਦਗੋ ਨਾ ਘਾਇਓ,
0: ਕਹਿੰਦੇ ਸਿੰਘਾਂ ਨੂੰ ਪਤਾ ਸੀ ਵੀ ਇਹਨਾਂ ਨੇ ਕਰਤੂਤ ਕਰਨੀ ਅੱਜ ਨਹੀਂ ਕੱਲ, ਇਹ ਕਰਨਗੇ ਹੀ ਕਰਨਗੇ, ਸਿੰਘਾਂ ਦੀ ਤਿਆਰੀ ਪਹਿਲੋਂ ਹੀ ਸੀ। ਸਿੰਘਾਂ ਨੇ ਇਹਨਾਂ ਦੇ ਦਗੇ ਵਿੱਚ ਨਹੀਂ ਆਏ, ਉਹ ਇਹਨਾਂ ਦੇ ਫਰੇਬ ਵਿੱਚ ਨਹੀਂ ਆਏ, ਕਿਉਂਕਿ ਖਾਲਸੇ ਨੂੰ ਇਤਿਹਾਸ ਪਤਾ ਸੀ ਵੱਡਿਆਂ ਦਾ, ਕਲਗੀਧਰ ਜੀ ਨੇ ਕਿਹਾ ਸੀ ਕਿ ਮਰਾ ਐਤਬਾਰੇ ਬਰਈ ਕਸਮ ਨੇ, ਜਫਰਨਾਮੇ ਚ ਔਰੰਗੇ ਨੂੰ ਕਹਿੰਦੇ ਔਰੰਗਿਆ ਸਾਨੂੰ ਤੁਹਾਡੀਆਂ ਕਸਮਾਂ ਤੇ ਕੋਈ ਭਰੋਸਾ ਨਹੀਂ ਸੀ। ਜਿਹੜਾ ਬੰਦਾ ਕਸਮ ਖਾਵੇ ਉਹਦਾ ਭਰੋਸਾ ਕਰਨਾ ਹੀ ਨਹੀਂ ਚਾਹੀਦਾ ਸਿੰਘ ਨੂੰ, ਕਸਮ ਖਾਣ ਵਾਲਾ ਬੰਦਾ ਨਿਗਰੇ ਹੋਏ ਕਿਰਦਾਰ ਦਾ ਬੰਦਾ ਹੁੰਦਾ, ਤਾਂ ਹੀ ਉਹਨੂੰ ਕਸਮ ਦਾ ਆਸਰਾ ਲੈਣਾ ਪੈਂਦਾ, ਜੇ ਸੱਚਾ ਸੁੱਚਾ ਹੋਵੇ ਉਹਨੂੰ ਕਸਮ ਦਾ ਆਸਰਾ ਕਿਉਂ ਲੈਣਾ ਪਵੇ। ਭਾਵੇਂ ਕੋਈ ਤੁਰਕ ਖਾਵੇ ਤੇ ਭਾਵੇਂ ਕੋਈ ਹੋਰ ਖਾਵੇ, ਸਿੰਘ ਨੇ ਕਸਮ ਖਾਣ ਵਾਲੇ ਤੇ ਯਕੀਨ ਨਹੀਂ ਕਰਨਾ। ਤੋ ਸਿੰਘਾਂ ਨੂੰ ਪਤਾ ਸੀ ਵੀ ਹੁਣ ਇਹ ਦਗਾ ਕਰਨਗੇ, ਤੋ ਖਾਲਸਾ ਸਮਝ ਗਿਆ, ਭਾਂਪ ਗਿਆ, ਇਹ ਚਾਹੁੰਦੇ ਸੀ ਵੀ ਹੁਣ ਇੱਕੋ ਜਗ੍ਹਾ ਤੇ ਇਕੱਠੇ ਕੀਤੇ ਹੋਏ ਨੇ ਅੰਮ੍ਰਿਤਸਰ ਸ਼ਹਿਰ ਚ, ਤੇ ਇਹਨਾਂ ਨੂੰ ਕਿਸੇ ਤਰੀਕੇ ਬਹਾਨੇ ਨਾਲ ਕੋਈ ਜੋੜ ਮੇਲੇ ਦੇ ਬਹਾਨੇ ਹੋਰ ਇਕੱਠੇ ਕਰ ਲਈਏ ਤੇ ਖਤਮ ਕਰ ਦਿਆਂਗੇ, ਇਹ ਕਰੁੰਡੀਏ ਨਾਗ ਨੇ ਇਹਨਾਂ ਦੀਆਂ ਸਿਰੀਆਂ ਮਿੱਧ ਦਿਆਂਗੇ। ਜਦੋਂ ਨਾਗ ਦੀ ਗੱਲ ਆਉਂਦੀ ਹੈ ਨਾ ਮਾਰ ਦੀ, ਜਦੋਂ ਪਾਤਸ਼ਾਹ ਕਲਗੀਧਰ ਦੇ ਬਚਨ ਆਉਂਦੇ ਕਿ ਬਾਕੀ ਬਿਮਾਦਸਤ ਪੇਚੀ ਦਾ ਮਾਰ, ਤੇ ਉਦੋਂ ਮੈਨੂੰ ਇੱਕ ਕਥਾ ਚੇਤੇ ਆਉਂਦੀ। ਇੱਕ ਵਾਰ ਇੱਕ ਪੰਡਿਤ ਜੀ ਗੰਗਾ 'ਚ ਇਸ਼ਨਾਨ ਕਰਕੇ ਨਿਕਲੇ, ਬਾਹਰ ਨਿਕਲੇ ਤੇ ਕੋਈ ਕਿਸੇ ਜਾਨਵਰ ਦੀ ਕੂਕਰ ਦੀ ਵਿਸ਼ਟਾ ਪਈ ਹੋਈ ਤੇ ਪੰਡਿਤ ਜੀ ਦਾ ਪੈਰ ਲਿਬੜ ਗਿਆ। ਉਹਨਾਂ ਨੇ ਪੈਰ ਧੋ ਵੀ ਲਿਆ ਪਰ ਪੰਡਿਤ ਦਾ ਮਨ ਬੜਾ ਵਹਿਮੀ ਵੀ ਮੇਰਾ ਤਾਂ ਪੈਰ ਪਵਿੱਤਰ ਹੋ ਗਿਆ। ਪੰਡਿਤ ਜੀ ਸ਼ੇਸ਼ ਨਾਗ ਕੋਲ ਪਹੁੰਚੇ, ਸ਼ੇਸ਼ ਨਾਗ ਨੂੰ ਕਹਿੰਦੇ ਸ਼ੇਸ਼ ਜੀ ਮੇਰਾ ਪੈਰ ਪਵਿੱਤਰ ਹੋ ਗਿਆ ਤੇ ਆ ਥੋੜੀ ਜਿਹੀ ਕਿਰਪਾ ਕਰੋ, ਮੇਰੇ ਪੈਰ ਤੇ ਫੂਕ ਮਾਰੋ ਤੇ ਮੇਰਾ ਪੈਰ ਪਵਿੱਤਰ ਹੋ ਜਾਏ। ਸ਼ੇਸ਼ ਨਾਗ ਜੀ ਕਹਿੰਦੇ ਪੰਡਿਤ ਜੀ ਜੀ ਆਇਆਂ ਨੂੰ ਬੈਠੋ ਤੇ ਮੈਂ ਤੁਹਾਡਾ ਪ੍ਰਬੰਧ ਕਰਦਾ, ਮੇਰੀ ਫੂਕ ਨਾਲ ਕੋਈ ਲੋੜ ਨਹੀਂ, ਮੈਂ ਹੋਰ ਤੁਹਾਡਾ ਪ੍ਰਬੰਧ ਕਰਦਾ। ਪੰਡਿਤ ਜੀ ਬੈਠ ਗਏ, ਸ਼ੇਸ਼ ਨਾਗ ਨੇ ਆਪਣਾ ਇੱਕ ਚੇਲਾ ਸੱਦਿਆ, ਕਹਿਣ ਲੱਗਾ ਭਾਈ ਇੱਦਾਂ ਕਰ ਵੀ ਆਪਣੀਆਂ ਨਾ ਅਸਲੀ ਕੁੱਲ ਜਿਹੜੀ ਹੈ ਨਾ ਸਾਡੀਆਂ ਕੁੱਲ ਦੀਆਂ ਕਿਸਮਾਂ ਨਾਗਾਂ ਦੀਆਂ ਉਹ 1000 ਪ੍ਰਜਾਤੀਆਂ ਜਿਹੜੀਆਂ ਪਿਓਰ ਨੇ ਸ਼ੁੱਧ, ਉਹਨਾਂ ਕੋਲ ਨਾ ਜਾਈ, ਜਿਹੜੇ ਬਿਲਕੁਲ ਪਿਓਰ ਤੇ ਸ਼ੁੱਧ ਨੇ ਨਾ, 1000 ਜਾਤੀਆਂ ਸਾਡੀਆਂ, ਉਹਨਾਂ ਦੇ ਲਾਗੇ ਨਾ ਜਾਈ ਜਿਹੜੇ ਉਹਨਾਂ ਦੇ 1000 ਡੁਪਲੀਕੇਟ ਨੇ, ਕਿਉਂਕਿ ਅਸਲੀ ਦੀ ਅਸਲ ਦੀ ਨਕਲ ਹੁੰਦੀ। ਉਹ ਜਿਹੜੇ ਨਕਲੀ ਨੇ, ਨਕਲੀਆਂ ਵਿੱਚੋਂ ਵੀ ਜਿਹੜਾ 2-4 ਦਿਨ ਪਹਿਲਾਂ ਸੱਪ ਜੰਮਿਆ ਹੋਵੇ ਉਹ ਲੈ ਕੇ ਆਈ ਸਪੋਲੀਏ ਨੂੰ, ਤੇ ਉਹਦੇ ਕੋਲੋਂ ਪੰਡਿਤ ਜੀ ਦੇ ਪੈਰ ਤੇ ਫੂਕ ਮਰਵਾਵਾਂਗੇ। ਪੰਡਿਤ ਜੀ ਬੜੇ ਹੈਰਾਨ, ਕਹਿਣ ਲੱਗੇ, ਸ਼ੇਸ਼ ਜੀ ਮੈਂ ਤੁਹਾਡੀ ਫੂਕ ਮਰਵਾਉਣਾ ਚਾਹੁੰਦਾ ਵੀ ਪੈਰ ਪਵਿੱਤਰ ਹੋ ਜਾਏ, ਤੇ ਤੁਸੀਂ ਅਸਲੀ ਵੀ ਨਹੀਂ ਸੱਦਦੇ ਤੇ ਅਸਲੀਆਂ ਵਿੱਚੋਂ ਵੀ ਨਕਲੀ, ਤੇ ਨਕਲੀਆਂ ਚੋਂ ਵੀ ਜਿਹੜਾ 5-7 ਦਿਨ ਦਾ ਪਹਿਲਾਂ ਜੰਮਿਆ ਜਵਾਕ, ਵੀ ਉਹਦੀ ਫੂਕ ਨਾਲ ਮੇਰਾ ਕੀ ਬਣਨ। ਸ਼ੇਸ਼ਨਾਗ ਜੀ ਕਹਿਣ ਲੱਗੇ ਵੀ ਪੰਡਿਤ ਜੀ ਜੇ ਉਹਦੀ ਫੂਕ ਨਾਲ ਕੁਝ ਨਾ ਬਣਿਆ ਫਿਰ ਮੈਂ ਤਾਂ ਬੈਠਾ ਹੀ ਆ, ਮੈਂ ਕਿਹੜਾ ਕਿਤੇ ਚੱਲਿਆ, ਫਿਰ ਮੈਂ ਮਾਰ ਦੂੰ। ਪੰਡਿਤ ਜੀ ਬਹਿ ਗਏ, ਇੱਕ ਛੋਟਾ ਜਿਹਾ ਨਾਗ, ਉਹ ਵੀ ਨਕਲੀ ਕਿਸਮਾਂ ਦੇ ਵਿੱਚੋਂ ਨਾਗਾਂ ਚੋਂ, ਉਹ ਲਿਆਂਦਾ ਤੇ ਵੇਖ ਕੇ ਸ਼ੇਸ਼ਨਾਗ ਨੂੰ ਕਹਿੰਦਾ, ਉਹ ਭਜੰਗੀਆ ਆਹ ਪੰਡਿਤ ਜੀ ਦੇ ਪੈਰ ਤੇ ਮਾੜੀ ਜਿਹੀ ਫੂਕ ਮਾਰੋ। ਕਹਿੰਦੇ ਜਦੋਂ ਉਹਨੇ ਫੂਕ ਮਾਰੀ ਪੈਰ ਤੇ, ਤੇ ਚੂਲੇ ਤੱਕ ਪੰਡਿਤ ਜੀ ਦੀ ਸਾਰੀ ਲੱਤ ਸਾੜ ਕੇ ਸਵਾਹ ਕਰਤੀ। ਪੰਡਿਤ ਜੀ ਕਹਿੰਦੇ, ਮਹਾਰਾਜ ਇਹ ਕੀ? ਸ਼ੇਸ਼ਨਾਗ ਕਹਿੰਦਾ, ਅਜੇ ਤਾਂ ਤੂੰ ਮੈਨੂੰ ਕਹਿੰਦਾ ਸੀ ਫੂਕ ਮਾਰਨ ਨੂੰ, ਮੈਂ ਤਾਂ ਧਰਤੀ ਉਡਾ ਕੇ ਸਾੜ ਕੇ ਸਵਾਹ ਕਰਦੇ। ਇਹ ਸਾਖੀ ਪ੍ਰਮਾਣਿਕ ਤਾਂ ਨਹੀਂ, ਉਦਾਹਰਣ ਵਜੋਂ ਹੈ ਵੀ ਜੇ ਉਦਾਂ ਵੀ ਕੋਈ ਨਕਲ ਵੀ ਕਰ ਲਏ ਨਾ ਖਾਲਸੇ ਦੀ। ਪਿੱਛੇ ਜੇ ਤੁਸੀਂ ਇੱਕ ਫਿਲਮ ਆਈ, ਮੈਂ ਵੇਖੀ ਤਾਂ ਨਹੀਂ, ਮਸਤਾਨੇ ਕਹਿੰਦੇ ਉਹ ਦੱਸੀ ਜਾਂਦੀ ਹੈ, ਪਰ ਉਹ ਇਤਿਹਾਸਕ ਹੈ ਕਿ ਪੰਥ ਪ੍ਰਕਾਸ਼ ਵਿੱਚ ਵੀ ਬਚਨ ਆਉਂਦੇ ਵੀ ਖਾਲਸੇ ਦੀਆਂ ਨਕਲਾਂ ਰਚ ਕੇ ਨਾਦਰ ਨੂੰ ਵਿਖਾਈਆਂ ਸੀ ਭੰਡਾਂ ਨੇ, ਮਰਾਸ਼ੀਆਂ ਨੇ, ਵੀ ਖਾਲਸਾ ਕੀ ਕਰਦਾ, ਘੋੜਿਆਂ ਤੇ ਕਿਵੇਂ ਰਹਿੰਦੇ ਆ। ਜਦੋਂ ਨਾਦਰ ਨੇ ਪੁੱਛਿਆ ਸੀ ਇਹ ਕੀ ਕਰਦੇ ਆ, ਉਹ ਕਹਿੰਦਾ ਵੀ ਚੱਲਦੇ ਚੱਲਦੇ ਖਾ ਲੈਂਦੇ ਨੇ, ਘੋੜਿਆਂ ਦੀਆਂ ਕਾਠੀਆਂ ਤੇ ਬੈਠੇ ਬੈਠੇ ਸੌ ਜਾਂਦੇ ਆ। ਤੇ ਜੇਠ ਹਾੜ ਦੇ ਮਹੀਨਿਆਂ ਦੇ ਵਿੱਚ ਸਾਰਾ ਸਾਰਾ ਦਿਨ ਪਾਣੀ ਨਹੀਂ ਪੀਂਦੇ, ਸਿਆਲਾਂ ਦੇ ਦਿਨਾਂ ਦੇ ਵਿੱਚ ਤਨ ਤੇ ਕੋਈ ਮੋਟਾ ਕੱਪੜਾ ਨਹੀਂ ਲੈਂਦੇ। ਉਹ ਕਹਿੰਦਾ ਮੈਨੂੰ ਵਿਖਾਓ ਵੀ ਕਰਦੇ ਕੀ ਨੇ। ਤੇ ਉਦੋਂ ਇੱਕ ਨਾਟਕ ਪੇਸ਼ ਕੀਤਾ ਸੀ ਮਰਾਸ਼ੀਆਂ ਨੇ, ਤੇ ਉਹ ਨਕਲੀ ਸਿੰਘ ਬਣੇ ਸੀ ਸਾਰੇ ਮਰਾਸ਼ੀ, ਤੇ ਤੁਰਕਾਂ ਦੇ ਅਸਲੀ ਸਿਪਾਹੀ ਲਿਆ ਤੇ ਉਹਨਾਂ ਦੇ ਸਾਹਮਣੇ। ਉਹਨਾਂ ਨਕਲੀਆਂ ਨੇ ਵੀ ਕਹਿੰਦੇ 25-30 ਤੁਰਕ ਜਿਹੜੇ ਸੀ ਉਹ ਝਟਕਾ ਦਿੱਤੇ, ਉਹ ਮਸਾਂ ਹੀ ਰੋਕ ਕੇ ਕਹਿੰਦੇ ਨਕਲੀ ਇੰਨੇ ਕਰੁੰਡੀਏ ਨੇ, ਜੇ ਅਸਲੀ ਆ ਜਾਣ ਉਹ ਪਤਾ ਨਹੀਂ ਕੀ ਕਰ ਦੇਣ। ਆਖੋ ਸਤਨਾਮ ਸ੍ਰੀ
1: ਸਤਿ ਸ੍ਰੀ ਅਕਾਲ।
0: ਮਾਫ ਕਰਨਾ, ਅਸਲੀ ਤਾਂ ਕੋਈ ਕੋਈ ਆ, ਵੈਸੇ ਮੇਰੇ ਸਮੇਤ ਅਸੀਂ ਬਾਹਰੋਂ ਬਾਹਰੋਂ ਨਕਲੀ ਨਕਲੀ ਤਾਂ ਹਾਂ, ਅਸਲ ਖੇਡ ਤਾਂ ਕੋਈ ਹੋਰ ਬਣਦੀ ਹੈ, ਉਹ ਇਹੋ ਮਹਾਂਪੁਰਖਾਂ ਦੀ ਜਿਨ੍ਹਾਂ ਦਾ ਇੱਥੇ ਜ਼ਿਕਰ ਆ ਰਿਹਾ, ਨਵਾਬ ਕਪੂਰ ਸਿੰਘ ਜੈਸੇ ਮਹਾਂਪੁਰਖ। ਕਹਿਣ ਲੱਗੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਫੜੇ ਗਏ ਤੇ ਇਹਨਾਂ ਤੁਰਕਾਂ ਨੇ ਸੋਚਿਆ ਵੀ ਹੁਣ ਆਹ ਜਿਹੜਾ ਤੱਤ ਖਾਲਸਾ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੀਆਂ ਸਿਰੀਆਂ ਵਿੱਧੀਏ। ਸਿੰਘਾਂ ਨੂੰ ਪਹਿਲਾਂ ਹੀ ਪਤਾ ਸੀ ਵੀ ਇਹ ਸਾਡੇ ਨਾਲ ਦਗਾ ਕਰਨਗੇ, ਉਹਨਾਂ ਦੀ ਤਿਆਰੀ ਪਹਿਲਾਂ ਹੀ ਕੀਤੀ ਹੋਈ ਸੀ।
1: ਤੇਰਾ ਆਗਿਆ ਸਿੰਘਾਂ ਨੇ ਚਲਾਇਓ,
0: ਕਹਿੰਦੇ ਸਿੰਘਾਂ ਨੇ ਅੰਮ੍ਰਿਤਸਰ ਸ਼ਹਿਰ ਛੱਡ ਦਿੱਤਾ, ਫਿਰ ਛੱਡਣਾ ਹੀ ਪੈਣਾ ਸੀ। ਉਥੋਂ ਖਾਲਸੇ ਨੇ, ਤੱਤ ਖਾਲਸੇ ਨੇ ਆਪਣਾ ਡੇਰਾ ਅੱਗੇ ਤੋਰਿਆ।
1: ਐਸੀ ਭਾਈ ਸਿੰਘਨ ਕੀ ਚਾਲ,
0: ਸਿੰਘ ਇਸ ਤਰ੍ਹਾਂ ਚਾਲ ਸਮਝ ਗਏ ਤੁਰਕਾਂ ਦੀ, ਇਹਨਾਂ ਦੀ ਜਿਹੜੀ ਮਾੜੀ ਭੈੜੀ ਨੀਤੀ ਸੀ ਉਹ ਸਿੰਘ ਸਮਝ ਗਏ।
1: ਤੁਰਕ ਨਾ ਛੋਟਾ ਪੰਥ ਹੈ ਖਿਆਲ,
0: ਹੁਣ ਤੁਰਕ ਖਾਲਸੇ ਦਾ ਖਿਆਲ ਨਹੀਂ ਛੱਡਦਾ, ਖਹਿੜਾ ਨਹੀਂ ਛੱਡਦਾ, ਉਹ ਕਹਿੰਦੇ ਇਹ ਵੀ ਖਤਮ ਕਰਨੇ ਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਤਾਂ ਫੜ ਲਿਆ, ਹੁਣ ਆਹ ਵੀ ਮੁਕਾ ਦੇਈਏ।
1: ਨਹਿ ਸਿੰਘਨ ਪੈ ਗੜ ਕੋ ਕੋਟ,
0: ਹੁਣ ਸਿੰਘਾਂ ਕੋਲ ਨਾ ਕੋਈ ਆਪਣਾ ਕਿਲਾ ਸੀ ਨਾ ਕੋਈ ਕੋਟ ਸੀ।
1: ਜਹਾਂ ਲੜਾ ਵੜ ਜਾਕੀ ਓਟ,
0: ਵੀ ਜਿਹੜੇ ਕਿਲੇ ਚ ਜਾ ਕੇ ਸਿੰਘ ਤੁਰਕਾਂ ਦਾ ਮੁਕਾਬਲਾ ਕਰ ਸਕਦੇ, ਸਿੰਘਾਂ ਕੋਲ ਕੋਈ ਆਪਣਾ ਗੜ ਆਪਣਾ ਕਿਲਾ ਨਹੀਂ ਸੀ।
1: ਕੋਟ ਵੱਡ ਪਰਬਤਨ ਸਿੰਘਨ ਪਾਸ,
0: ਸਿੰਘਾਂ ਕੋਲ ਇੱਕੋ ਓਟ ਸੀ ਵੀ ਜਾਂ ਤਾਂ ਕਿਸੇ ਪਹਾੜ ਦੀ ਖੱਡ ਚ ਜਾ ਕੇ ਲੁਕ ਜਾਣ ਪਹਾੜਾਂ ਦੇ ਵਿੱਚ, ਜਾਂ ਕਿਸੇ ਜੰਗਲ ਚ ਜਾ ਕੇ ਛੁਪ ਜਾਣ।
1: ਜਹਾਂ ਚੜੇ ਹੋਏ ਰਹਾ ਮਵਾਸ,
0: ਜਿੱਥੇ ਜਾ ਕੇ ਸਿੰਘ ਆਕੀ ਹੋ ਕੇ ਰਹਿ ਸਕਣ, ਤੂੰ ਸਿੰਘ ਪਹਾੜਾਂ ਵਾਲੇ ਪਾਸੇ ਜਾ ਚੜੇ।
1: ਬਹੁਤ ਠੌਰ ਸਿੰਘ ਖੜ ਭੀ ਲੜਾ,
0: ਕਈ ਥਾਵਾਂ ਤੇ ਸਿੰਘਾਂ ਦਾ ਮਾਰ ਬਕਾਰਾ ਵੀ ਹੁੰਦਾ, ਤੁਰਕਾਂ ਦੀ ਫੌਜ ਨਾਲ ਟਾਕਰਾ ਵੀ ਹੁੰਦਾ, ਇਹ ਨਹੀਂ ਵੀ ਲੜਨਾ ਛੱਡ ਦਿੱਤਾ, ਪਰ ਸਿੰਘ ਬਚਾ ਕਰਕੇ ਲੜਦੇ ਆ। ਕਈ ਥਾਵਾਂ ਤੇ ਤੁਰਕਾਂ ਨਾਲ ਬੁੱਠ ਭੇੜ ਹੁੰਦੀ ਹੈ, ਖਾਲਸੇ ਦੀ ਲੜਾਈ ਹੁੰਦੀ ਹੈ,
1: ਹੋਏ ਹੋਏ ਦਖੀਲ ਸ਼ਹੀਦੀ ਮਰਾਂ
0: ਤੇ ਕਈ ਸਿੰਘ ਸ਼ਹੀਦੀਆਂ ਵੀ ਪਾਉਂਦੇ ਹਨ।
1: ਐਸੀ ਭਈ ਪੰਥ ਹੈ ਲਾਚਾਰ,
0: ਕਹਿੰਦੇ ਖਾਲਸੇ ਵਾਸਤੇ ਵੀ ਲਾਚਾਰਗੀ ਬਣ ਗਈ। ਜਦੋਂ 5-7 ਸਾਲ ਵਾਹਵਾ ਵਧੀਆ ਨਿਕਲ ਗਏ ਸੀ ਸੁੱਖ ਦੇ, ਤੇ ਹੁਣ ਇਕਦਮ ਫਿਰ ਜਦੋਂ ਮੁਸੀਬਤ ਆਣ ਪਈ ਤੇ ਸਿੰਘਾਂ ਵਾਸਤੇ ਬੜੀ ਲਾਚਾਰਗੀ ਬਣ ਗਈ।
1: ਭਏ ਪੰਥ ਜਨ ਛਿਦਰ ਝਾੜ,
0: ਕਹਿੰਦੇ ਖਾਲਸਾ ਪੰਥ ਜਿਹੜਾ ਸੀ ਉਹ ਹੁਣ ਝਾੜ

0: ਹੋਇਆ ਸੀ ਵੀ ਤਤ ਖਾਲਸਾ ਮੇਰੇ ਤੋਂ ਵੱਖਰਾ ਹੋ ਗਿਆ।
1: ਸੋ ਲੱਗਿਓ ਪੰਥ ਜਨ ਪਾਪ, ਮਦਦ ਉਸ ਕੀ ਨਾ ਕਰੀ।
0: ਕਹਿੰਦੇ ਬੰਦੇ ਦੀ ਮਦਦ ਨਹੀਂ ਸੀ ਕੀਤੀ ਖਾਲਸੇ ਨੇ, ਤੋ ਇਸ ਕਰਕੇ ਤਤ ਖਾਲਸੇ ਨੂੰ ਬੜੀਆਂ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪਿਆ।
1: ਦੋਹਰਾ ਤੋ ਸਿੰਘ ਪਿੰਡ ਬਣ ਲੁਕ ਗਏ, ਥੋੜੇ ਬਹੁਤੇ ਹੋਏ।
0: ਕਹਿੰਦੇ ਫਿਰ ਸਿੰਘ ਜਿਹੜੇ ਸੀ ਉਹ ਖਿੰਡ ਗਏ, ਫਿਰ ਇਕੱਠੇ ਨਹੀਂ ਰਹਿੰਦੇ ਹੁਣ, ਕਿਉਂਕਿ ਪਤਾ ਸੀ ਵੀ ਇਕੱਠੇ ਰਵਾਂਗੇ ਤੇ ਇਕੱਠਿਆਂ ਨੂੰ ਘੇਰ ਕੇ ਮਾਰਨਗੇ, ਜੁਗਤੀ ਮੁਕਤੀ ਹੁੰਦੀ ਫਿਰ ਖਿੰਡ ਜਾਣ ਦੀ ਬਿਰਤੀ। ਫਿਰ ਸਿੰਘ ਜੰਗਲਾਂ ਵਿੱਚ ਇੱਧਰ ਉੱਧਰ ਖਿੰਡ ਗਏ, ਲੁਕ ਛਿਪ ਕੇ ਆਪਣਾ ਸਮਾਂ ਪਾਸ ਕਰਨ ਲੱਗੇ।
1: ਲੱਗੇ ਗੁਜ਼ਾਰਨ ਦਿਨ ਐਵੇਂ, ਆਗਾ ਪਾਛਾ ਸੋਏ।
0: ਕਹਿੰਦੇ ਅੱਗੇ ਪਿੱਛੇ ਹੋ ਕੇ ਸਿੰਘ ਆਪਣਾ ਡੰਗ ਟਪਾਉਣ ਲੱਗੇ, ਉਡੀਕਦੇ ਆ ਵੀ ਕਦੇ ਸਾਡਾ ਵੀ ਦਾ ਲੱਗੇਗਾ।
1: ਇਸ ਹੀ ਮੈਂ ਇੱਕ ਔਰ ਭੀ ਸਾਖੀ ਦਿਓ ਸੁਣਾਏ।
0: ਇਹਨਾਂ ਦਿਨਾਂ ਦੇ ਦੌਰਾਨ ਇੱਕ ਹੋਰ ਸਾਖੀ ਵਰਤੀ ਭਾਈ ਰਤਨ ਸਿੰਘ ਜੀ, ਕਹਿੰਦੇ ਮੈਂ ਉਹ ਵੀ ਵਿੱਚੇ ਸੁਣਾ ਦੇਵਾਂ।
1: ਫਿਰ ਨਵਾਬੀ ਭੀ ਕਹੂੰ, ਜਿਮ ਭਈ ਕਪੂਰ ਸਿੰਘ ਆਏ।
0: ਫਿਰ ਜਿਵੇਂ ਨਵਾਬੀ ਦੀ ਪੱਗ ਮਿਲੀ ਨਵਾਬ ਕਪੂਰ ਸਿੰਘ ਜੀ ਨੂੰ, ਉਹ ਸੁਣਾਵਾਂਗਾ। ਪਰ ਉਹਦੇ ਤੋਂ ਪਹਿਲਾਂ ਇੱਕ ਪ੍ਰਸੰਗ ਆਉਂਦਾ, ਨਵਾਬੀ ਦੀ ਪੱਗ ਮਿਲਣ ਤੋਂ ਪਹਿਲਾਂ ਇੱਕ ਘਟਨਾ ਘਟੀ, ਕਹਿੰਦੇ ਉਹ ਵੀ ਪਹਿਲਾਂ ਮੈਂ ਆਪ ਜੀ ਨੂੰ ਸਰਵਣ ਕਰਾ ਦਿਆਂ, ਉਹ ਸੁਣੋ।
1: ਦੋਹਰਾ ਸਾਖੀ ਸੁਣੋ ਬਿਵਾਸਤ, ਮੋਏ ਦੀਨ ਮਜਬ ਕੇ ਹੇਤ।
0: ਕਹਿੰਦੇ ਹੁਣ ਉਹ ਸਾਖੀ ਕਿਹੜੀ ਹੈ? ਉਹ ਸਾਖੀ ਹੈ ਬਿਵਾਸਤਿਆਂ ਦੀ। ਬਿਵਾਸਤੇ ਕਹਿੰਦੇ ਆ ਵੀ ਇੱਕ ਵਾਰੀ ਇਹਨਾਂ ਨੇ ਡੋਂਡੀ ਪਟਾ ਦਿੱਤੀ ਵੀ ਆਪਾਂ ਦੀਨ ਮਜਬ ਦੀ ਲੜਾਈ ਕਰਨੀ ਆ, ਵੀ ਸਾਰੇ ਤੁਰਕ ਇਕੱਠੇ ਹੋ ਜਾਣ, ਕੋਈ ਕਿਸੇ ਨੂੰ ਤਨਖਾਹ ਨਹੀਂ ਮਿਲਣੀ, ਸਿਰਫ ਜਿਹਾਦ ਦੇ ਨਾਂ ਤੇ ਲੜਨਾ, ਤੇ ਲੜ ਕੇ ਜਿੰਨੇ ਸਿੰਘ ਨੇ ਇਹਨਾਂ ਦਾ ਖੁਰਾ ਖੋਜ ਮਿਟਾ ਦੇਣਾ। ਉਹਦੇ ਵਾਸਤੇ ਇਹਨਾਂ ਨੇ ਉਹ ਸਾਰੇ ਦੀਨ ਮਜ਼ਹਬ ਦੇ ਨਾਂ ਤੇ ਆਪਣੇ ਤੁਰਕ ਭਾਈਚਾਰੇ ਦੇ ਮੁਸਲਮਾਨ ਜਿੰਨੇ ਸੀ ਉਹ ਸੱਦ ਲਏ।
1: ਮੁਲਕੀਅਨ ਖੁਦਾਈਅਨ ਚਕੇ ਰਹਿ ਜਿਮ ਖੇਤ।
0: ਕਹਿੰਦੇ ਉਹ ਖੁਦਾ ਦੇ ਨਾਂ ਦੇ ਉੱਤੇ ਵੀ ਆਪਾਂ ਜਹਾਦ ਦੇ ਨਾਂ ਤੇ ਲੜਨਾ, ਖੁਦਾ ਦੇ ਨਾਂ ਤੇ ਲੜਨਾ ਸਿੰਘਾਂ ਨਾਲ, ਏਦਾਂ ਇਹਨਾਂ ਨੇ ਆਪਣਾ ਵੱਡਾ ਇਕੱਠ ਕੀਤਾ।
1: ਚੌਪਈ ਸੋ ਸੁਣੋ ਤੁਮ ਉਹਨਾਂ ਕਹਾਣੀ।
0: ਕਹਿੰਦੇ ਹੁਣ ਜਿਵੇਂ ਉਹ ਇਕੱਠੇ ਹੋਏ, ਕੌਣ ਕੌਣ ਆਇਆ ਇਕੱਠਾ ਹੋ ਕੇ ਉਹਨਾਂ ਵਿੱਚ, ਹੁਣ ਉਹ ਕਹਾਣੀ ਤੁਹਾਨੂੰ ਸੁਣਾਈਏ।
1: ਮੈਂ ਖੁਦਾਈਅਨ ਆਨ ਬਿਹਾਨੀ।
0: ਜਿਵੇਂ ਇਹਨਾਂ ਖੁਦਾਈਆਂ ਦੇ ਸਿਰ ਤੇ ਬੀਤੀ, ਇਹ ਨੀ ਵੀ ਖਾਲਸੇ ਨੇ ਫਿਰ ਹੱਥ ਨੀ ਵਿਖਾਏ ਇਹਨਾਂ ਨੂੰ, ਜੇ ਦੀਨ ਮਜ਼ਹਬ ਦੇ ਨਾਂ ਤੇ ਇਕੱਠੇ ਹੋਏ, ਇਹਨਾਂ ਦੇ ਤੇ ਪੱਲੇ ਹੈ ਹੀ ਨਹੀਂ ਦੀਨ ਮਜ਼ਹਬ ਖਾਲਸਾ, ਅਸਲੀ ਧਰਮੀ ਖਾਲਸਾ, ਤੇ ਧਰਮੀ ਖਾਲਸੇ ਨੇ ਜਿਵੇਂ ਇਹਨਾਂ ਨੂੰ ਫਿਰ ਦੰਡ ਦਿੱਤਾ ਇਹ ਇਕੱਠੇ ਹੋਏ, ਉਹ ਵੀ ਕਥਾ ਹੁਣ ਆਪ ਜੀ ਨਾਲ ਹੀ ਨਾਲ ਸੁਣੋ।
1: ਅਸਲਮ ਖਾਂ ਥੱਕ ਵੜਿਓ ਲਾਹੌਰ।
0: ਉਹਨਾਂ ਦਿਨਾਂ ਵਿੱਚ ਲਾਹੌਰ ਦਾ ਜਿਹੜਾ ਸੂਬੇਦਾਰ ਸੀ ਉਹਦਾ ਨਾਂ ਸੀ ਅਸਲਮ ਖਾਨ। ਅਸਲਮ ਖਾਨ ਸੂਬਾ ਲਾਹੌਰ ਸੀ।
1: ਮੁਲਕ ਭਇਓ ਉਸ ਥੋ ਸਭ ਚੌੜ।
0: ਹੁਣ ਇਹ ਜਿਹੜਾ ਮੁਲਕ ਸੀ ਸਾਰਾ, ਅੰਮ੍ਰਿਤਸਰ ਸਾਹਿਬ ਦਾ ਸਾਰਾ ਇਲਾਕਾ, ਲਾਹੌਰ ਤੋਂ ਲੈ ਕੇ ਇੱਧਰ ਤਰਨ ਤਾਰਨ ਸਾਹਿਬ ਦਾ, ਬਿਆਸ ਦਰਿਆ ਦੇ ਨਾਲ ਨਾਲ ਦਾ, ਮਾਝੇ ਦਾ ਜਿੰਨਾ ਵੀ ਇਲਾਕਾ ਸੀ, ਉੱਧਰ ਪਰੇ ਗੁਰਦਾਸਪੁਰ ਤੱਕ ਦਾ, ਇਹ ਲਾਹੌਰ ਦੇ ਅਧੀਨ ਆਉਂਦਾ ਸੀ। ਖਾਲਸੇ ਨੇ ਤਕਰੀਬਨ ਇਹ ਸਾਰਾ ਇਲਾਕਾ ਉਜਾੜ ਛੱਡਿਆ ਸੀ। ਕਦੇ ਕਿਸੇ ਪਿੰਡ ਤੇ ਹੱਲਾ ਬੋਲਦਿਆ ਕਰਨ ਸਿੰਘ, ਕਦੇ ਕਿਸੇ ਤੇ ਕਦੇ ਕਿਸੇ ਤੇ, ਅਸਲਮ ਖਾਨ ਦੀ ਨੱਕ ਦਮ ਕਰਕੇ ਰੱਖਿਆ ਖਾਲਸੇ ਨੇ ਪੂਰਾ। ਇਹ ਬੜਾ ਪਰੇਸ਼ਾਨ ਹੋਇਆ।
1: ਮੁਲਕ ਭਇਓ ਉਸ ਥੋ ਸਭ ਚੌੜ।
0: ਇਹਦਾ ਸਾਰਾ ਮੁਲਕ ਇੱਕ ਪ੍ਰਕਾਰ, ਜਿਵੇਂ ਕਹਿੰਦੇ ਅੱਗਾ ਦੌੜ ਤੇ ਪਿੱਛਾ ਚੌੜ, ਕਹਿੰਦੇ ਇਹਦਾ ਸਾਰਾ ਮੁਲਕ ਇੱਕ ਵਾਰੀ ਚੌੜ ਹੋ ਗਿਆ, ਯਾਨੀ ਕਿ ਤਬਾਹ ਹੋ ਗਿਆ।
1: ਮੁਲਕੋਂ ਵਸੂਲ ਟਕੋ ਨਾ ਭਇਓ।
0: ਇਹ ਮਾਮਲਾ ਲੈਣ ਵਾਸਤੇ ਬੰਦੇ ਭੇਜਿਆ ਕਰੇ, ਤੇ ਪਿੰਡਾਂ ਦੇ ਲੋਕ ਆਖਣ ਵੀ ਸਾਡੇ ਕੋਲ ਦਾ ਮਾਮਲਾ ਹੈ ਇਹਨੂੰ ਤਾਂ ਸਿੰਘ ਲੈ ਗਏ। ਜਿਹਨਾਂ ਕੋਲੋਂ ਸਿੰਘ ਨਾਂ ਵੀ ਲੈ ਜਾਣ ਤਾਂ ਵੀ ਉਹ ਸਿੰਘਾਂ ਦਾ ਨਾਂ ਲੈ ਦਿਆ ਕਰਨ ਵੀ ਸਾਡਾ ਪਿੰਡ ਦਾ ਸਿੰਘ ਉਜਾੜ ਕੇ ਲੈ ਗਏ। ਏਦਾਂ ਉਹ ਮਾਮਲਾ ਇਹਦੇ ਕੋਲ ਆਵੇ ਨਾ ਲਾਹੌਰ। ਹੁਣ ਜਿਹੜੇ ਸਰਕਾਰਾਂ ਚੱਲਦੀਆਂ ਨੇ ਉਹ ਲੋਕਾਂ ਕੋਲੋਂ ਜਿਹੜਾ ਮਾਮਲਾ ਆਉਂਦਾ, ਅੱਜ ਕੱਲ੍ਹ ਆਪਾਂ ਟੈਕਸ ਕਹਿੰਦੇ ਹਾਂ, ਉਦੋਂ ਮਾਮਲਾ ਕਿਹਾ ਜਾਂਦਾ ਸੀ। ਜਦੋਂ ਮਾਮਲਾ ਨਾ ਆਵੇ ਤੇ ਫਿਰ ਉਹ ਚੱਲਣਾ ਕਿਵੇਂ ਸੀ, ਤਨਖਾਹਾਂ ਕਿਵੇਂ ਵੰਡਦਾ ਅੱਗੇ ਆਪਣੇ ਸਿਪਾਹੀਆਂ ਨੂੰ, ਖਰਚੇ ਕਿਵੇਂ ਚਲਾਉਂਦਾ। ਅਸਲਮ ਖਾਂ ਬੜਾ ਤੰਗ ਹੋਇਆ।
1: ਕਹਾ ਮੁਲਕ ਲੁੱਟ ਖਾਲਸੇ ਲਇਓ।
0: ਲੋਕ ਕਹਿਣ ਵੀ ਖਾਲਸੇ ਨੇ ਸਾਰਾ ਮੁਲਕ ਲੁੱਟ ਲਿਆ, ਸਾਡਾ ਸਾਰਾ ਮੁਲਕ ਤਬਾਹ ਕਰ ਦਿੱਤਾ।
1: ਬਿਨਾਂ ਟਕੇ ਉਸ ਫੌਜ ਛੱਡ ਗਈ।
0: ਹੁਣ ਜਦੋਂ ਤਨਖਾਹਾਂ ਵੀ ਦੇਣੀਆਂ ਔਖੀਆਂ ਹੋ ਗਈਆਂ ਸਿਪਾਹੀਆਂ ਨੂੰ, ਅਸਲਮ ਖਾਂ ਦੇ ਕੋਲ ਜਦੋਂ 2-3 ਮਹੀਨੇ ਤਨਖਾਹਾਂ ਨਾ ਦਿੱਤੀਆਂ, ਤੇ ਸਿਪਾਹੀ ਕਹਿੰਦੇ ਚੰਗਾ ਜੀ ਅਸੀਂ ਤਾਂ ਚੱਲੇ ਹਾਂ, ਉਹ ਛੱਡ ਕੇ ਨੌਕਰੀਆਂ ਆਪੋ ਆਪਣਿਆਂ ਘਰਾਂ ਨੂੰ ਤੁਰ ਗਏ।
1: ਫੌਜ ਬਿਨਾਂ ਕਹੋ ਕਿਨ ਦਰਬ ਲਈ,
0: ਹੁਣ ਦੱਸੋ ਫੌਜਾਂ ਤੋਂ ਬਿਨਾਂ ਰਾਜ ਥੋੜੀ ਚੱਲਦੇ ਹੁੰਦੇ। ਰਾਜ ਚਲਾਉਣ ਵਾਸਤੇ ਫੌਜਾਂ ਚਾਹੀਦੀਆਂ ਨੇ, ਫੌਜ ਇਹਦੀ ਛੱਡ ਕੇ ਚਲੀ ਗਈ ਕਿਉਂਕਿ ਉਹਨਾਂ ਨੂੰ ਤਨਖਾਹਾਂ ਇਹ ਨਹੀਂ ਦੇ ਸਕਿਆ।
1: ਬਿਨਾਂ ਦਰਬ ਹੈ ਮਿੱਤਰ ਨਸ਼ਾ ਹੋ,
0: ਕਹਿੰਦੇ ਪੈਸੇ ਤੋਂ ਬਿਨਾਂ ਤਾਂ ਫਿਰ ਸ਼ਾਹੂ ਵੀ ਕਿਸੇ ਦਾ ਮਿੱਤਰ ਨਹੀਂ ਹੁੰਦਾ, ਧਨ ਤੋਂ ਬਿਨਾਂ ਤਾਂ ਫੌਜ ਵੀ ਮਿੱਤਰ ਨਹੀਂ ਹੁੰਦੀ।
1: ਦਰਬ ਆਵਨ ਕੋ ਮੁਲਖ ਹੀਰਾ ਹੋ,
0: ਤੇ ਪੈਸਾ ਆਉਣ ਦਾ ਕੇਵਲ ਇੱਕੋ ਇੱਕ ਰਸਤਾ ਸੀ, ਉਹ ਸੀ ਇਹਦਾ ਮੁਲਖ, ਜਿੱਥੋਂ ਮਾਮਲਾ ਆਉਣਾ ਸੀ, ਜਿੱਥੋਂ ਜਜੀਆ ਆਉਣਾ ਸੀ, ਉਹ ਆਉਣਾ ਬੰਦ ਹੋ ਗਿਆ।
1: ਪ੍ਰਥਮ ਬੰਦੇ ਕੀਓ ਮੁਲਖ ਖਵਾਰ,
0: ਕਿਉਂਕਿ ਕੁਝ ਸਮਾਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਉਜਾੜ ਗਿਆ ਸੀ ਇਹਦਾ ਸਾਰਾ ਮੁਲਖ। ਬੰਦਾ ਬਹਾਦਰ ਭਾਵੇਂ ਸ਼ਹੀਦ ਹੋ ਚੁੱਕਾ, ਪਰ ਉਹਦੇ ਤੋਂ ਬਾਅਦ ਖਾਲਸੇ ਨੇ ਆਪਣੀ ਬਾਣ ਨਹੀਂ ਛੱਡੀ, ਹੁਣ ਖਾਲਸਾ ਉਗਰਾਉਂਦਾ, ਏਦਾਂ ਇਹਦਾ ਸਾਰਾ ਮੁਲਕ ਉੱਜੜ ਗਿਆ ਇੱਕ ਪ੍ਰਕਾਰ ਨਾਲ।
1: ਫਿਰ ਖਾਲਸਾ ਔਰ ਦਇਓ ਉਜਾਰ,
0: ਖਾਲਸੇ ਨੇ ਚੰਗੀ ਤਰ੍ਹਾਂ ਰੀਝਾਂ ਲਾਲ ਜਿਹੜੇ ਬਦਲੇ ਲਏ, ਜਿਹੜੇ ਤੁਰਕ ਚੌਧਰੀ ਸੀ ਖਾਲਸੇ ਨੂੰ ਤੰਗ ਕਰਦੇ ਸੀ, ਪਿੰਡਾਂ ਪਿੰਡਾਂ ਵਿੱਚ ਜਾ ਕੇ ਰਾਤ ਬਰਾਤੇ ਖਾਲਸੇ ਨੇ ਹਮਲਾ ਕਰ ਦੇਣਾ।
1: ਪੁੱਜੇ ਨਾ ਟਕੇ ਦਿੱਲੀ ਕੇ ਸ਼ਾਹੇ,
0: ਕਹਿੰਦੇ ਹੁਣ ਲਾਹੌਰ ਤੋਂ ਦਿੱਲੀ ਵੀ ਜਾਂਦਾ ਸੀ ਟੈਕਸ, ਜੇ ਲਾਹੌਰ ਨਹੀਂ ਆਇਆ ਤੇ ਦਿੱਲੀ ਕਿੱਥੇ ਪਹੁੰਚਣਾ ਸੀ। ਕਹਿੰਦੇ ਦਿੱਲੀ ਵੀ ਟਕੇ ਨਾ ਪਹੁੰਚੇ, ਉਧਰ ਦਿੱਲੀ ਦਾ ਬਾਦਸ਼ਾਹ ਵੀ, ਉਹਨੂੰ ਵੀ ਭਾਜੜਾਂ ਪੈ ਗਈਆਂ ਵੀ ਏਡਾ ਵੱਡਾ ਲਾਹੌਰ ਦਾ ਸੂਬਾ ਹੈ, ਤੇ ਉਹ ਲਾਹੌਰ ਦੇ ਸੂਬੇ ਦੇ ਕੋਲੋਂ ਜਿਹੜਾ ਟੈਕਸ ਆਉਂਦਾ ਸੀ ਉਹ ਨਹੀਂ ਆਇਆ, ਤੇ ਦਿੱਲੀ ਦਾ ਜਿਹੜਾ ਬਾਦਸ਼ਾਹ ਸੀ ਉਹਨੂੰ ਵੀ ਫਿਕਰ ਪੈ ਗਿਆ।
1: ਸਵਾਰ ਖਾਸ ਕੀ 1000,
0: ਕਹਿੰਦੇ ਉਹਦੇ ਕੋਲ 1000 ਖਾਸ ਸਵਾਰ ਸੀ ਸੂਰਮਿਆਂ ਦਾ।

0: ਦਾ ਨਾਂ ਸੀ ਅਤੌਲਾ ਖਾਂ ਤੇ ਇੱਕ ਦਾ ਨਾਂ ਸੀ ਮੁਹੱਬਤ ਖਾਂ। ਭਾਈ ਸਾਹਿਬ ਨੇ ਨਾਂ ਵੀ ਪੂਰੇ ਜੋ ਉਸ ਵੇਲੇ ਦੇ ਉਹ ਜਰਨੈਲ ਸੀ ਉਹਨਾਂ ਨੂੰ ਪੂਰਨ ਤੌਰ ਤੇ ਉਹਨਾਂ ਦੇ ਨਾਂ ਵੀ ਵਿੱਚ ਕੋਡ ਕਰਦੇ ਆ। ਕਹਿੰਦੇ ਉਹ ਤੁਰਕਾਂ ਦੇ ਉਹ ਜਿਹੜੇ ਦੋ ਜਰਨੈਲ ਦਿੱਲੀ ਦੇ 1000 ਸੂਰਮਿਆਂ ਦੇ ਜਥੇਦਾਰ ਕਹੇ ਜਾਂਦੇ ਸੀ, ਇੱਕ ਦਾ ਨਾਂ ਅਤੌਲਾ ਖਾਂ ਤੇ ਦੂਜੇ ਦਾ ਨਾਂ ਮੁਹੱਬਤ ਖਾਂ ਹੈ।
1: ਕਹਾ ਸਿਪਾਹੀ ਉਨ ਬੜੇ ਤੇ ਫਰੀਦਾਬਾਦ ਮਕਾਨ,
0: ਇਹ ਬੜੇ ਵੱਡੇ ਸਿਪਾਹੀ ਕਹੇ ਜਾਂਦੇ ਤੇ ਫਰੀਦਾਬਾਦ ਦੇ ਰਹਿਣ ਵਾਲੇ ਸੀ। ਦਿੱਲੀ ਤੋਂ ਪਰੇ ਫਰੀਦਾਬਾਦ ਹੈ, ਉਥੋਂ ਦੇ ਰਹਿਣ ਵਾਲੇ ਸਨ।
1: ਚੌਪਈ ਉਤ ਤੇ ਆਏ ਤੇਊ ਲਾਹੌਰ,
0: ਜਦੋਂ ਉੱਥੇ ਟਕੇ ਨਾ ਪਹੁੰਚੇ ਦਿੱਲੀ ਤੇ ਦਿੱਲੀ ਦੇ ਬਾਦਸ਼ਾਹ ਨੇ ਇਹਨਾਂ ਨੂੰ ਭੇਜਿਆ ਵੀ ਲਾਹੌਰ ਜਾ ਕੇ ਪਤਾ ਕਰੋ ਵੀ ਪੈਸੇ ਕਿਉਂ ਨੀ ਭੇਜੇ, ਉਹਨਾਂ ਨੇ ਟਕੇ ਕਿਉਂ ਨੀ ਭੇਜੇ। ਇਹ ਦੋਵੇਂ ਜਰਨੈਲ ਅਤੌਲਾ ਖਾਂ ਤੇ ਮੁਹੱਬਤ ਖਾਂ 1000 ਸਿਪਾਹੀਆਂ ਦਾ ਜਥਾ ਲੈ ਕੇ ਇਹ ਫਰੀਦਾਬਾਦ ਤੋਂ ਦਿੱਲੀ ਤੋਂ ਚੱਲ ਪਏ ਲਾਹੌਰ ਨੂੰ।
1: ਸੁਣੋ ਇਹਾਂ ਜੋ ਹੋਇਓ ਤੌਰ,
0: ਹੁਣ ਇੱਥੇ ਜਦੋਂ ਲਾਹੌਰ ਆਏ ਇੱਥੇ ਜਿਹੜਾ ਤੌਰ ਵਰਤਿਆ ਉਹ ਵੀ ਸੁਣੋ।
1: ਮੁਲਕੀਏ ਇਤ ਆਏ ਫਰਿਆਦ,
0: ਜਿਹੜੇ ਮਾਝੇ ਦੇ ਇਲਾਕੇ ਦੇ ਤੁਰਕ ਸੀ ਜਿਹੜੇ ਸੂਬੇ ਲਾਹੌਰ ਦੀ ਅਧੀਨਗੀ ਮੰਨਦੇ ਸੀ, ਉਹ ਪਿੰਡਾਂ ਦੇ ਜਿਹੜੇ ਚੌਧਰੀ ਸੀ, ਪੰਚ ਸੀ, ਪੰਚਾਇਤਾਂ ਸੀ, ਉਹ ਵੀ ਇਕੱਠੇ ਹੋ ਕੇ ਲਾਹੌਰ ਦਰਬਾਰ ਚ ਪੁਕਾਰ ਕਰਨ ਵਾਸਤੇ, ਖਾਲਸੇ ਦੇ ਬਰ ਖਿਲਾਫ ਪੁਕਾਰ ਕਰਨ ਲਈ, ਸ਼ਿਕਾਇਤ ਕਰਨ ਲਈ ਪਹੁੰਚੇ ਹਨ।
1: ਮੁਸਲਮਾਨ ਬਹੁ ਕਰ ਇਤਕਾਦ,
0: ਜਿੰਨੇ ਮੁਸਲਮਾਨ ਸੀ ਖਾਸ ਕਰਕੇ, ਫਿਰ ਉਹਨਾਂ ਮੁਸਲਮਾਨਾਂ ਨਾਲ ਹਿੱਤ ਰੱਖਣ ਵਾਲੇ ਜਿਹੜੇ ਹਿੰਦੂ ਵੀ ਸੀ ਉਹ ਵੀ ਨਾਲ ਗਏ।
1: ਮੁੱਲਾ ਕਾਜੀ ਹੋਰ ਮਲੰਗ,
0: ਬੜੇ ਬੜੇ ਮੁੱਲਾ ਕਾਜੀ ਮਲੰਗ ਕਹਿੰਦੇ ਆ ਜਿਹੜੇ ਇਹਨਾਂ ਵਿੱਚ ਮੁਸਲਮਾਨਾਂ ਚ ਹੁੰਦੇ, ਉਹ ਭੰਗਾਂ ਪੀ ਕੇ ਤੇ ਚਿਲਮਾਂ ਜੀਆਂ ਪੀ ਕੇ ਧੂੰਆਂ ਫੂਕ ਛੱਡਦੇ ਤੇ ਕਹਿੰਦੇ ਅਸੀਂ ਮਸਤ ਹਾਂ। ਅੱਜ ਕੱਲ ਉਹ ਪੰਜਾਬ ਦੇ ਵਿੱਚ ਇਹਨਾਂ ਦਾ ਉਹ ਬੜਾ, ਇਹਨਾਂ ਮਲੰਗਾਂ ਦੇ ਡੇਰਿਆਂ ਤੇ ਸਾਡੇ ਪੱਗਾਂ ਵਾਲੇ, ਪੱਗਾਂ ਵਾਲੇ ਕਹੀਏ ਸਿਰ ਫਸਾ ਕੇ ਪੱਗਾਂ ਚ ਉੱਤੇ ਖਲੋਤੇ ਹੁੰਦੇ ਆ ਤੇ ਉਹਨਾਂ ਨੂੰ ਜੈ ਮਸਤਾਂ ਦੀ ਜੈ ਮਸਤਾਂ ਦੀ ਕਰਦੇ ਹੁੰਦੇ, ਉਹ ਮਲੰਗ ਨੇ ਸਾਰੇ ਤੇ ਉਹ ਚਿਲਮਾਂ ਪੀਣੀਆਂ ਤੇ ਭੰਗਾਂ ਦੀਆਂ ਚਿਲਮਾਂ ਬਣਾ ਕੇ ਸੁੱਟੇ ਮਾਰਨੇ ਤੇ ਲੋਕਾਂ ਦੇ ਵਿੱਚ ਉਹ ਆਪਣੀ ਮਸਤੀ ਜੀ ਦੇ ਨਾਲ ਬਹਿ ਰਹਿਣਾ ਤੇ ਕਹਿੰਦੇ ਜੀ ਅਸੀਂ ਮਸਤ ਹਾਂ, ਤੰਬਾਕੂ ਵੀ ਪੀਂਦੇ ਧੂੰਆਂ ਮਾਰਦੇ ਤੇ ਪੱਗਾਂ ਵਾਲੇ ਉਹਨਾਂ ਦੇ ਕੋਲ ਬੈਠੇ ਹੁੰਦੇ, ਬੜਾ ਮਨ ਡਾਢਾ ਦੁਖੀ ਹੁੰਦਾ ਵੀ ਤੁਸੀਂ ਕਿੱਥੇ ਖਲੋਤੇ। ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਸੰਪਰਦਾਇ ਦੇ ਮਹਾਂਪੁਰਖਾਂ ਦੇ ਬਚਨ ਨੇ, ਉਹ ਕਹਿੰਦੇ ਜਿਹਦੀ ਗੁਰੂ ਗ੍ਰੰਥ ਸਾਹਿਬ ਕੋਲੋਂ ਪੂਰੀ ਨਹੀਂ ਪਈ ਉਹਦੀ ਦੁਨੀਆਂ 'ਚ ਕਿਤੇ ਪੂਰੀ ਨਹੀਂ ਪੈ ਸਕਦੀ, ਜਿੱਥੇ ਮਰਜ਼ੀ ਚਲਾ ਜਾ ਜਿਹਦੀ ਗੁਰੂ ਕਾ ਨਾਨਕ ਦੇ ਘਰੋਂ ਪੂਰੀ ਨਹੀਂ ਪਈ ਉਹਦੇ ਕਿਤੇ ਪੂਰੀ ਨਹੀਂ। ਕਹਾਵਤ ਹੈ ਨਾ ਜਿਹੜਾ ਲਾਹੌਰ ਇੱਥੇ ਭੁੱਖਾ ਲਾਹੌਰ ਜਾ ਕੇ ਵੀ ਭੁੱਖਾ, ਕਾਕ ਅਟਾਰੀ ਪਰਬ ਹੈ ਕਿਆ ਵੈ ਖਗਪਤ ਹੋਏ, ਨਹੀਂ ਹੋ ਸਕਦਾ। ਤੋ ਉਹ ਜਿਹੜੇ ਮਲੰਗ ਸੀ ਉਹ ਵੀ ਆ ਗਏ ਨਾਲ, ਬੜੇ ਬੜੇ ਮੌਲਵੀ ਮੁੱਲਾਂ ਉਹ ਲਾਹੌਰ ਆ ਕੇ ਇਕੱਠੇ ਹੋ ਗਏ।
1: ਰਲ ਮਿਲ ਕੀ ਉਹ ਨਵਾਬ ਉਨ ਤੰਗ,
0: ਇਹਨਾਂ ਨੇ ਰਲ ਮਿਲ ਕੇ ਅਸਲਮ ਖਾਂ ਨੂੰ ਤੰਗ ਕੀਤਾ ਨਵਾਬ ਨੂੰ। ਹਾਂਜੀ
1: ਮੁਸਲਮਾਨ ਥੀ ਕਚਹਿਰੀ ਸਭ,
0: ਹੁਣ ਮੁਸਲਮਾਨਾਂ ਦੀ ਕਚਹਿਰੀ ਸੀ, ਸਾਰੇ ਮਲੰਗ ਮੌਲਵੀ ਕਾਜੀ ਅਸਲਮ ਖਾਂ ਦੀ ਕਚਹਿਰੀ ਚ ਬੈਠੇ ਹੋਏ ਸਨ।
1: ਕੀਓ ਉਪਰਾਲੋ ਸਭ ਹਨ ਤਬ,
0: ਕਹਿੰਦੇ ਇਹਨਾਂ ਸਾਰਿਆਂ ਨੇ ਉਪਰਾਲਾ ਕੀਤਾ, ਕਹਿੰਦੇ ਤੂੰ ਨਵਾਬ ਕਾਹਦਾ ਬਣ ਕੇ ਬੈਠਾ, ਸਾਡਾ ਇਲਾਕਾ ਉਜਾੜ ਕੇ ਰੱਖਤਾ ਸਿੰਘਾਂ ਨੇ। ਕਾਫਰ ਕਹਿੰਦੇ ਸੀ ਸਿੰਘਾਂ ਨੂੰ ਵੀ ਕਾਫਰਾਂ ਨੇ ਸਾਨੂੰ ਉਜਾੜ ਕੇ ਰੱਖ ਦਿੱਤਾ, ਤੂੰ ਕਾਹਦਾ ਸਾਡਾ ਨਵਾਬ ਹੈ, ਕਾਹਦਾ ਸਾਡਾ ਸੂਬੇਦਾਰ ਹੈ। ਕਹਿੰਦੇ ਉਹਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ, ਉਹ ਕਹਿੰਦਾ ਮੈਂ ਕੀ ਕਹਿਣਾ, ਮੇਰੇ ਕੋਲ ਫੌਜ ਹੀ ਨਹੀਂ ਰਹੀ, ਮਾਮਲਾ ਨਹੀਂ ਆਉਂਦਾ। ਫਿਰ ਇਹਨਾਂ ਨੇ ਆਖਿਆ ਵੀ ਆਪਾਂ ਜਿਹਾਦ ਦੇ ਨਾਂ ਤੇ ਆਪਣੇ ਬੰਦੇ ਇਕੱਠੇ ਕਰੀਏ, ਵੀ ਜਿਹਨਾਂ ਨੂੰ ਪੈਸਿਆਂ ਦਾ ਨਾ ਲਾਲਚ ਹੋਵੇ, ਬਸ ਦੀਨ ਮਜ਼ਹਬ ਦੀ ਲੜਾਈ ਲੜਨੀ ਹੈ ਆਪਾਂ ਤੇ ਇਹਨਾਂ ਖਾਲਸਿਆਂ ਨੂੰ ਸਿੰਘਾਂ ਨੂੰ ਮੁਕਾਉਣਾ ਹੈ।
1: ਦੀਨ ਮਜ਼ਹਬ ਕੋ ਰੱਖ ਉਪਰਾਲਾ,
0: ਕਹਿੰਦੇ ਆਪਾਂ ਏਦਾਂ ਕਰੀਏ ਵੀ ਦੀਨ ਮਜ਼ਹਬ ਦੀ ਲੜਾਈ ਛੇੜੀਏ,
1: ਮੁਸਲਮਾਨ ਇਮ ਪੱਖ ਸੰਭਾਲਾ।
0: ਕਹਿੰਦੇ ਏਦਾਂ ਇਹਨਾਂ ਮੁਸਲਮਾਨਾਂ ਨੇ ਆਪਣਾ ਪੱਖ ਸੰਭਾਲਿਆ,
1: ਜਿਸ ਜਿਸ ਮੌਤ ਨਜ਼ੀਕੈ ਆਈ,
0: ਗੱਲ ਕੀ ਵੀ ਜਿਹੜੇ ਤੁਰਕ ਦੀ ਮੌਤ ਆਈ ਉਹਨਾਂ ਨੇ ਕਿਹਾ ਵੀ ਅਸੀਂ ਸਿੰਘਾਂ ਦੇ ਖਿਲਾਫ਼ ਲੜਾਂਗੇ। ਯਾਨੀ ਕਿ ਮੌਤ ਨੂੰ ਆਪ ਸਹੇੜਨ ਲੱਗੇ ਨੇ ਇਕੱਠੇ ਹੋ ਕੇ।
1: ਆਏ ਉਸੇ ਮਤ ਖੋਟ ਸਿਖਾਈ,
0: ਕਹਿੰਦੇ ਜਿਹਦੀ ਮੌਤ ਆ ਜਾਂਦੀ ਹੈ ਨੇੜੇ ਤੇ ਉਹਨੂੰ ਖੋਟੀ ਮਤ ਆ ਜਾਂਦੀ ਵੀ ਦੀਨ ਮਜ਼ਹਬ ਦੀ ਲੜਾਈ ਹੈ, ਸਿੰਘਾਂ ਦੇ ਖਿਲਾਫ਼ ਅਸੀਂ ਲੜਾਂਗੇ, ਪਰ ਉਹਨਾਂ ਨੂੰ ਇਹ ਨੀ ਪਤਾ ਵੀ ਖਾਲਸੇ ਨਾਲ ਲੜ ਕੇ ਸਾਨੂੰ ਮੌਤ ਸਹੇੜਨੀ ਪੈਣੀ ਹੈ।
1: ਅਸਲਮ ਖਾਂ ਐਸੇ ਕਹੀ ਬਾਤ,
0: ਅਸਲਮ ਖਾਂ ਬੋਲਿਆ ਸੂਬਾ ਲਾਹੌਰ ਕਹਿਣ ਲੱਗਾ।
1: ਤੁਰਤ ਲਾਹੌਰ ਆਏ ਹਮ ਜਾਤ,
0: ਉਹਨੇ ਐਲਾਨ ਕਰ ਦਿੱਤਾ, ਪਿੰਡ ਪਿੰਡ ਚ ਢੋਲ ਵਜਵਾ ਦਿੱਤਾ, ਡੋਂਡੀ ਪਟਵਾ ਦਿੱਤੀ ਵੀ ਦੀਨ ਮਜ਼ਹਬ ਦੀ ਲੜਾਈ ਹੈ ਤੇ ਆਪਾਂ ਸਾਰੇ ਲਾਹੌਰ ਦੀ ਧਰਤੀ ਤੇ ਪਹਿਲਾਂ ਇਕੱਠੇ ਹੋਈਏ।
1: ਨਾ ਮੰਗਾ ਹਮ ਦਾਣਾ ਖਾਣ,
0: ਪਰ ਉਹ ਆਇਓ ਵੀ ਜਿਹੜਾ ਮੇਰੇ ਕੋਲੋਂ ਆ ਕੇ ਕੋਈ ਖਾਣਾ ਦਾਣਾ ਨਾ ਮੰਗੇ, ਕਿਉਂਕਿ ਮੇਰੇ ਪੱਲੇ ਹੈ ਨੀ ਕੁਝ ਦੇਣ ਨੂੰ। ਸੂਬੇ ਲਾਹੌਰ ਨੇ ਇਹ ਵੀ ਡੋਂਡੀ ਪਟਾ ਦਿੱਤੀ ਵੀ ਆਪਣਾ ਦਾਣਾ ਖਾਣਾ ਖਾਣ ਪੀਣ ਦਾ ਪ੍ਰਬੰਧ ਰਸਤਾ ਬਸਤਾ ਲੈ ਕੇ ਆਇਓ।
1: ਨਾ ਚਾਹਾ ਹਮ ਸਾਥ ਤੋਹੇ ਜਾਣ,
0: ਕਹਿੰਦੇ ਫਿਰ ਇਹ ਵੀ ਨਾ ਸਮਝਿਓ ਵੀ ਮੈਂ ਤੁਹਾਡੇ ਨਾਲ ਜਾਣਾ। ਅਸਲਮ ਖਾਨ ਇਹ ਵੀ ਕਹਿਦਾ, ਕਹਿੰਦਾ ਵੀ ਜਾਣਾ ਵੀ ਤੁਹਾਨੂੰ ਪੈਣਾ ਸਾਰਿਆਂ ਨੂੰ ਖਾਲਸੇ ਦੇ ਖਿਲਾਫ ਲੜਨ।
1: ਦੋਹਰਾ ਝੰਡੋ ਗੜਿਓ ਕੱਢ, ਕੱਢ ਇਦਗਾਰ ਹੈਦਰੀ ਨਾਮ ਰਖਾਏ।
0: ਕਹਿੰਦੇ ਇਹਨਾਂ ਨੇ ਹੈਦਰੀ ਝੰਡਾ ਹਰੇ ਰੰਗ ਦਾ ਈਦਗਾਹ ਹੁੰਦੀ ਜਿੱਥੇ ਬਹਿ ਕੇ ਨਮਾਜ਼ ਪੜ੍ਹਦੇ ਉੱਥੇ ਗੱਡ ਦਿੱਤਾ ਵੀ ਇਸ ਇੱਕ ਝੰਡੇ ਦੇ ਥੱਲੇ ਉਹ ਸਾਰੇ ਦੀਨੀ ਮਜ਼ਹਬੀ ਇਕੱਠੇ ਹੋ ਜਾਣ ਜਿਹੜੇ ਕਾਫਰਾਂ ਨੂੰ ਮੁਕਾਉਣਾ ਚਾਹੁੰਦੇ ਨੇ। ਰਸਤਾ ਬਸਤਾ ਆਪਣੀਆਂ ਆਪਣੇ ਨਾਲ ਲੈ ਕੇ ਆਇਓ, ਮੇਰੇ ਕੋਲੋਂ ਕਿਸੇ ਨੂੰ ਕੁਝ ਦਾਣਾ ਖਾਣਾ ਖਾਣ ਨੂੰ ਨਹੀਂ ਮਿਲਣਾ।
1: ਜੋ ਜੋ ਕਾਇਮ ਦੀਨ ਪੈ ਰਲਾ ਹਮੈ ਸੋ ਆਏ,
0: ਕਹਿੰਦਾ ਜਿਹੜਾ ਜਿਹੜਾ ਆਪਣੇ ਦੀਨ ਵਿੱਚ ਕਾਇਮ ਰਹੇਗਾ ਉਹੀ ਆ ਕੇ ਸਾਡੇ ਨਾਲ ਰਲੇ।
1: ਸੋਰਠਾ ਗੱਲ ਪਰੀ ਖੁਦਾਇਨ ਕਾਨ, ਵੱਧ ਵੱਧ ਲੱਕ ਬਹੁ ਜਾ ਖੜੇ।
0: ਹੁਣ ਜਿਹਾਦ ਦੇ ਨਾਂ ਦੇ ਉੱਤੇ ਬੜੇ ਛੇਤੀ ਇਕੱਠੇ ਹੋ ਜਾਂਦੇ ਆ। ਕਹਿੰਦੇ ਜਿਨ੍ਹਾਂ ਜਿਨ੍ਹਾਂ ਦੇ ਕੰਨੀ ਗੱਲ ਪਈ ਵੀ ਕਾਫਰਾਂ ਨੂੰ ਖਤਮ ਕਰਨਾ ਖਾਲਸੇ ਨਾਲ ਲੜਨਾ, ਕਹਿੰਦੇ ਬੜੇ ਤੁਰਕ ਜਿਹੜੇ ਪਹਿਲਾਂ ਲੜੇ ਵੀ ਨਹੀਂ ਸੀ ਕਦੇ ਸਿੰਘਾਂ ਨਾਲ, ਪਹਿਲੀ ਵਾਰੀ ਲੜਨਾ ਸੀ, ਜਾਂ ਇਉਂ ਕਹਿ ਲਓ ਵੀ ਮੌਤ ਨੂੰ ਸਹੇੜਨ ਵਾਸਤੇ ਲੱਕਾਂ ਬੰਨ੍ਹ ਬੰਨ੍ਹ ਕੇ ਕਮਰ ਕੱਸੇ ਕਰ ਕਰਕੇ ਆ ਗਏ।
1: ਜਾਨ ਚੱਲੇ ਜਿਆਫਤ ਖਾਨ, ਪੈ ਜਮ ਪੱਛਨ ਉਨ ਤਕੈ।
0: ਆਖੋ ਸਤਨਾਮ ਸ੍ਰੀ। ਕਹਿੰਦੇ ਏਦਾਂ ਸ਼ੌਂਕ ਦੇ ਨਾਲ ਲਿਸ਼ਕ ਪੁਸ਼ਕ ਕੇ ਇਕੱਠੇ ਹੋ ਕੇ ਚੱਲੇ ਹੈ ਵੀ ਜਿਵੇਂ ਅੱਗੇ ਇਹਨਾਂ ਨੂੰ ਪਾਲਟੀ ਮਿਲਣੀ ਹੈ ਖਾਣ ਨੂੰ। ਜ਼ਿਆਫਤ ਪ੍ਰਾਹੁਣਾਚਾਰੀ, ਜ਼ਿਆਫਤ ਸ਼ਬਦ ਵਰਤਿਆ ਜਾਂਦਾ। ਕਹਿੰਦੇ ਜਿਵੇਂ ਅੱਗੇ ਇਹਨਾਂ ਨੂੰ ਖਾਣ ਨੂੰ ਚੰਗੇ ਚੰਗੇ ਪਦਾਰਥ ਮਿਲਣੇ ਆ ਤੇ ਇਹਨਾਂ ਨੇ ਖਾਣੇ ਆ, ਪਰ ਇਹ ਨਹੀਂ ਪਤਾ ਵੀ ਅੱਗੇ ਜਾ ਕੇ ਇਹਨਾਂ ਨੂੰ ਜੰਮਾਂ ਦੇ ਘਰ ਜਾਣਾ ਪੈਣਾ, ਜੰਮਾਂ ਦੇ ਵਸ ਪੈਣਾ ਪੈਣਾ, ਉਹ ਇਹਨਾਂ ਦੇ ਚਿੱਤ ਚੇਤੇ ਵੀ ਨਹੀਂ।
1: ਚੌਪਈ ਉਠਾਇਓ ਗੁਲ ਗੁਲੋ ਤੋ ਇਸ ਤੌਰ,
0: ਏਦਾਂ ਇਹਨਾਂ ਨੇ ਗੁਲ ਗੁਲੋ ਦਾ ਮਤਲਬ ਹੁੰਦਾ ਵੀ ਰੌਲਾ ਮਚਾ ਦਿੱਤਾ, ਡੋਂਡੀਆਂ ਪਟਵਾ ਦਿੱਤੀਆਂ, ਢੋਲ ਵਜਵਾ ਦਿੱਤੇ ਵੀ ਪਿੰਡ ਪਿੰਡ ਦੇ ਵਿੱਚ ਵੀ ਦੀਨ ਮਜ਼ਹਬ ਦੀ ਲੜਾਈ ਹੋਣੀ ਆ ਸਾਰੇ।

0: ਕਹਿੰਦੇ ਇੱਕ ਮੁਹੰਮਦ ਤੱਕੀ ਬੇਗ ਸੀ, ਇੱਕ ਇਨਾਇਤ ਖਾਨ ਸੀ, ਉਹ ਵੀ ਆਇਆ।
1: ਝੰਡੇ ਜਦੋਂ ਜਾ ਗੱਡਿਓ ਮੈਦਾਨ,
0: ਇਹਨੇ ਆਪਣਾ ਵੱਖਰਾ ਝੰਡਾ ਗੱਡਿਆ। ਕਹਿੰਦਾ ਜਿਨ੍ਹਾਂ ਨੇ ਸਿਰ ਦੇਣੇ ਆ ਉਹ ਸਾਡੇ ਵੱਲ ਆਇਓ ਜੀ। ਕਹਿੰਦੇ ਇਹਨਾਂ ਨੇ ਵੱਖਰਾ ਝੰਡਾ ਗੱਡ ਲਿਆ ਦੋਵਾਂ ਜਰਨੈਲਾਂ ਨੇ।
1: ਉਹਨਾਂ ਕਹਿਓ ਯੋ ਹੋਕੋ ਦਵਾਏ,
0: ਏਦਾਂ ਕਹਿ ਕੇ ਹੋਕਾ ਦਵਾਇਆ ਇਨਾਇਤ ਖਾਨ ਨੇ ਤੇ ਮੁਹੰਮਦ ਤੱਕੀ ਬੇਗ ਨੇ ਹੋਕਾ ਦਵਾਇਆ। ਯਾਨੀ ਕਿ ਸਾਰੀ ਜਿੰਨੀ ਉੱਥੇ ਤੁਰਕਾਂ ਦੀ ਫੌਜ ਇਕੱਠੀ ਹੋਈ ਉਹਨਾਂ ਦੇ ਵਿੱਚ ਹੋਕਾ ਦਵਾਇਆ।
1: ਹੋਏ ਬੇਖਰਚ ਰਲਾ ਹਮ ਆਏ,
0: ਕਹਿਣ ਲੱਗੇ ਵੀ ਜਿਹਦੇ ਕੋਲ ਖਰਚਾ ਕੋਈ ਨੀ ਨਾ ਉਹ ਸਾਡੇ ਨਾਲ ਆ ਕੇ ਰਲ ਗਏ, ਕਿਉਂਕਿ ਇਹਨਾਂ ਕੋਲ ਸ਼ਾਹੂਕਾਰ ਸੀ, ਪੈਸੇ ਸੀ ਚਾਰ। ਕਹਿੰਦੇ ਵੀ ਜਿਹਦੇ ਕੋਲ ਖਰਚ ਕੋਈ ਨੀ ਉਹ ਸਾਡੇ ਨਾਲ ਆ ਕੇ ਰਲ ਜਾਵੇ।
1: ਉਤੋਂ ਸੁਦਾਗਰ ਮੁਰਤਜ਼ਾ ਖਾਨ,
0: ਇਹਨਾਂ ਦੇ ਨਾਲ ਇੱਕ ਸੁਦਾਗਰ ਸੀ ਘੋੜਿਆਂ ਦਾ ਬੜਾ ਵੱਡਾ ਸ਼ਾਹੂਕਾਰ, ਉਹਦਾ ਨਾਂ ਸੀ ਮੁਰਤਜ਼ਾ ਖਾਨ।
1: ਰਲਿਓ ਸਿੰਘਨ ਮਾਰਨ ਸਾਹਿਬ ਜਾਨ,
0: ਉਹ ਵੀ ਇਹਨਾਂ ਨਾਲ ਆ ਕੇ

0: ਸੀ ਪੀਰ ਮੁਹੰਮਦ ਉਹਦਾ ਨਾਂ ਸੀ, ਰੱਜ ਕੇ ਚੁਗਲ ਖੋਰ ਸੀ, ਉਹ ਵੀ ਇਹਨਾਂ ਨਾਲ ਆ ਕੇ ਰਲ ਗਿਆ।
1: ਇਨਾਇਤੁੱਲਾ ਤਾਵੜੀ ਉਹ ਰਾਜਪੂਤ,
0: ਫਿਰ ਇਨਾਇਤੁੱਲਾ ਇਹ ਆ ਗਿਆ ਤਰਾਵੜੀ ਤੋਂ ਇੱਧਰ ਕਰਨਾਲ ਵਾਲੇ ਪਾਸੇ ਹਰਿਆਣੇ ਚ, ਅੱਜ ਕੱਲ ਹੈ ਉੱਥੋਂ ਤਰਾਵੜੀ ਤੋਂ ਚੱਲ ਕੇ ਉੱਧਰ ਪਾਣੀਪਤ ਤੋਂ ਵੀ ਉੱਠ ਕੇ ਆ ਗਏ ਤੁਰਕ ਲਾਹੌਰ।
1: ਆਏ ਸੋ ਫਸਿਓ ਕਿਸਾ ਕਸੂਤ,
0: ਕਹਿੰਦੇ ਆ ਕੇ ਕਸੂਤੇ ਫਸ ਗਏ, ਆ ਤਾਂ ਗਏ ਪਰ ਕਸੂਤੇ ਫਸ ਗਏ। ਇਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਅਸੀਂ ਲੜਨ ਕਿਹਨਾਂ ਨਾਲ ਚੱਲੇ ਹਾਂ, ਵੀ ਸਾਡੀ ਲੜਾਈ ਕਿਹਨਾਂ ਦੇ ਨਾਲ। ਇਹਨਾਂ ਸੋਚਿਆ ਵੀ ਦੀਨ ਮਜ਼ਹਬ ਦੇ ਨਾਂ ਤੇ ਸੱਦਿਆ, ਲੜਨ ਵਾਲੀ ਤਾਂ ਬਹੁਤੀ ਫੌਜ ਹੋਣੀ, ਆਪਾਂ ਤਾਂ ਮੇਲਾ ਹੀ ਵੇਖਾਂਗੇ। ਪਰ ਇਹ ਨਹੀਂ ਸੀ ਪਤਾ ਵੀ ਅੱਗੇ ਖਾਲਸੇ ਦੀ ਤੇਗ ਦਾ ਸਵਾਦ ਵੀ ਇਹਨਾਂ ਨੂੰ ਚੱਖਣਾ ਪੈਣਾ, ਜਿਵੇਂ ਇਹਨਾਂ ਮਲੇਛਾਂ ਦਾ ਘਾਣ ਹੋਇਆ ਔਰ ਤੁਰਕਾਂ ਨੇ ਤੰਗ ਹੋ ਕੇ ਫਿਰ ਖਾਲਸੇ ਨੂੰ ਵੀ ਸਾਡੇ ਪਿੰਡ ਨਾ ਉਜਾੜੋ, ਸਾਡਾ ਮੁਲਕ ਨਾ ਉਜਾੜੋ, ਤੇ ਨਵਾਬੀ ਦੀ ਪੱਗ ਭੇਜੀ। ਉਹ ਪ੍ਰਸੰਗ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਗੁਰੂ ਖਾਲਸੇ ਪੰਥ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ ਕਿ ਸਤਿਗੁਰੂ ਜੀ ਅੱਗੇ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਇੱਕ ਵਾਰ ਫੇਰ ਸਮੁੱਚੀਆਂ ਗੁਰੂ ਕੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਨੂੰ ਸਰਹੰਦ ਫਤਿਹ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੀ ਉਹਨਾਂ ਸਮੂਹ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਰਹੰਦ ਫਤਿਹ ਕਰਨ ਵੇਲੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਵੇਲੇ ਆਪਣੀਆਂ ਸ਼ਹੀਦੀਆਂ ਦਿੱਤੀਆਂ। ਉਹਨਾਂ ਸਮੂਹ ਸ਼ਹੀਦਾਂ ਦੇ ਚਰਨਾਂ ਵਿੱਚ ਵੀ ਕੋਟੀ ਕੋਟੀ ਪ੍ਰਣਾਮ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ। ਆਓ ਸਮਾਪਤੀ ਦਾ ਮੰਗਲ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਸਤਿ ਸ੍ਰੀ ਅਕਾਲ।
1: ਸਤਿਗੁਰੂ ਗ੍ਰੀ ਨਿਵਾਸ ਸੱਚੇ ਪਾਤਸ਼ਾਹ ਦੀ ਪਵਿੱਤਰ ਹਜ਼ੂਰੀ ਵਿੱਚ ਸਾਜ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਲੜੀਵਾਰ ਕਥਾ ਗ੍ਰੰਥ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਸਰਵਣ ਕਰਵਾ ਰਹੇ ਸਨ, ਅਤੇ ਸਤਿਕਾਰਯੋਗ ਗਿਆਨੀ ਭਾਈ ਪ੍ਰਿਤਪਾਲ ਸਿੰਘ ਜੀ ਪਟਿਆਲੇ ਵਾਲੇ ਗਿਆਨੀ ਜੀ ਗੁਰਦੁਆਰਾ ਦੁੱਖ ਨਿਵਾਰਨ ਪਟਿਆਲੇ ਦੇ ਮੁੱਖ ਪੰਥਕ ਸੇਵਾਵਾਂ ਕਰਦੇ ਹਨ। ਗਿਆਨੀ ਜੀ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਮਹਾਰਾਜ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖਣ। ਸੰਗਤ ਜੀ, ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਗੁਰਮੁਖ ਸਮਾਗਮ ਚੱਲ ਰਹੇ ਹਨ। ਇਸੇ ਲੜੀ ਦੇ ਦੌਰਾਨ ਬਹੁਤ ਹੀ ਸਤਿਕਾਰਯੋਗ ਕੀਰਤਨ ਜਗਤ ਵਿੱਚ ਇੱਕ ਮੁੱਖ ਨਾਮ ਸਿੱਖ ਪੰਥ ਦੇ ਵਿੱਚ ਮਾਣ ਸਤਿਕਾਰ ਪਾ ਚੁੱਕੇ ਸੰਤ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ ਕੱਲ੍ਹ ਹੀ ਸਾਡੇ ਪਾਸ ਪਹੁੰਚੇ ਹਨ। ਆਪ ਜੀ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤ ਵੱਲੋਂ ਜੀ ਆਇਆਂ ਆਖਦੇ ਹਾਂ, ਧੰਨਵਾਦੀ ਹਾਂ ਆਪ ਜੀ ਦੇ। ਸਾਡੀ ਬੇਨਤੀ ਸਵੀਕਾਰ ਕਰਕੇ ਗੁਰੂ ਘਰ ਵਿੱਚ ਚੱਲਦੇ ਸਮਾਗਮਾਂ ਵਿੱਚ ਪਹੁੰਚ ਕੇ ਆਪ ਜੀ ਨੇ ਹਾਜ਼ਰੀਆਂ ਭਰੀਆਂ ਹਨ। ਆਪ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਹੀ ਵੱਧ ਚੜ੍ਹ ਕੇ ਲਾਹਾ ਲੈਣਾ, ਐਤਵਾਰ ਤੱਕ ਦੀਵਾਨ ਇਸੇ ਤਰ੍ਹਾਂ ਹੀ ਨਿਰੰਤਰ ਚੱਲਣਗੇ। ਆਓ ਇਹਨਾਂ ਪਾਸੋਂ ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕਰੀਏ, ਆਪਣੇ ਸਮੇਂ ਨੂੰ ਇਕਾਗਰ ਕਰੀਏ, ਆਪਣੇ ਆਪ ਨੂੰ ਮਨ ਨੂੰ ਸੰਕੋਚ ਕਰਕੇ ਆਲੇ ਦੁਆਲੇ ਦੇ ਭਾਵਾਂ ਤੋਂ ਦੂਰ ਕਰਕੇ ਆਓ ਮਨ ਜੋੜ ਕੇ ਬੈਠੀਏ, ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼ਬਦ ਅਸੀਂ ਪੜ੍ਹਿਆ, ਸ਼ਬਦ ਨਾਲ ਕੁਛ ਘੜੀਆਂ ਬਿਤਾਈਆਂ ਨੇ, ਇੱਕ ਦੋ ਮਿੰਟ ਹੋਰ ਇਹਨਾਂ ਪਿਆਰੇ ਬਚਨਾਂ ਦੇ ਸਹਾਰੇ ਆਪਣੇ ਹਿਰਦੇ ਨੂੰ ਆਪਣੇ ਹੀ ਅੰਦਰ ਬੈਠੇ ਪਰਮੇਸ਼ਰ ਦਾ ਆਸਰਾ ਲੈ ਕੇ ਹੋਰ ਇਹਨਾਂ ਬਚਨਾਂ ਨੂੰ ਗਹਿਰੇ ਇਹਨਾਂ ਦੇ ਬਚਨਾਂ ਦੇ ਨਾਲ ਥੋੜ੍ਹੀ ਜਿਹੀ ਫੀਲਿੰਗ ਸਮਝੀਏ ਪਹਿਲਾਂ ਕਿ ਤੇਰੀ ਹੀ ਟੇਕ ਹੈ ਦੁਨੀਆ ਦਾ ਸਾਰੇ ਸਮੱਗਰੀ ਦੇ ਵਿੱਚ ਸੂਤਰਧਾਰ ਉਹ ਇੱਕ ਸ਼ਕਤੀ ਪਰਮਾਤਮਾ ਕਹੀਏ ਵਾਹਿਗੁਰੂ ਕਹੀਏ ਦੀਨ ਦੁਨੀਆ ਤੇਰੀ ਟੇਕ ਸਭ ਮੈਂ ਆਪਣੇ ਅੰਦਰ ਆਪਣੇ ਬਾਹਰ ਇੱਕ ਨਿਰੰਕਾਰੀ ਜੋਤ ਪਸਰ ਰਹੀ ਹੈ ਹਰ ਪਲ ਹਰ ਘੜੀ ਉਸ ਜੋਤ ਨੂੰ ਆਪਣੇ ਹੀ ਹੋਂਦ ਨੂੰ ਆਪਣੇ ਹੋਣੇ ਨੂੰ ਆਪਣੀ ਚੇਤਨਾ ਨੂੰ ਥੋੜ੍ਹਾ ਜਿਹਾ ਫੀਲ ਕਰਕੇ ਬੈਠੀਏ ਅਤੇ ਉਸ ਇਨਵਾਇਰਮੈਂਟ ਵਿੱਚ ਮਿਲ ਕੇ ਹੋਰ ਗਹਿਰੇ ਉਤਰ ਕੇ ਇਹਨਾਂ ਬਚਨਾਂ ਦੇ ਨਾਲ ਆਪਣੇ ਅੰਦਰ

ਇਸੇ ਤਰ੍ਹਾਂ ਦਾ ਹੀ ਭਾਵ, ਇਸੇ ਤਰ੍ਹਾਂ ਦੀ ਫੀਲਿੰਗ ਦਾ ਸ਼ਬਦ ਹੈ। ਸਾਰੇ ਅਸੀਂ ਜਾਣੂ ਹਾਂ, ਅਸਲ ਵਿੱਚ ਸ਼ਬਦਾਂ ਨਾਲ ਜਾਣ ਪਛਾਣ ਇਤਨੀ ਔਖੀ ਨਹੀਂ। ਕੋਈ ਅਨਪੜ੍ਹ ਵੀ ਹੋਵੇ ਉਸਨੂੰ ਕੋਈ ਅਰਥ ਸਮਝਾ ਦੇਵੇ ਕਿ ਆ ਸਕਦੇ ਹੈ ਸ਼ਬਦੀ ਅਰਥ। ਇੱਕ ਹੁੰਦਾ ਭਾਵਨਾ ਅਤੇ ਭਾਵ ਅਰਥ, ਜਿਹੜਾ ਭਾਵ ਨਾਲ ਜੁੜਿਆ, ਅਤੇ ਪਰਮਾਤਮਾ ਨੂੰ ਕਿਸ ਚੀਜ਼ ਦੀ ਭੁੱਖ ਹੈ ਉਹ ਭਾਵ ਦੀ ਹੈ। ਗੋਬਿੰਦ ਭਾਉ ਭਗਤ ਕਾ ਭੁੱਖਾ, ਉਹ ਸਭ ਕੁਛ ਹੈ ਉਸ ਕੋਲ, ਪਰ ਇੱਕ ਭੁੱਖ, ਇੱਕ ਚੀਜ਼ ਹੋਰ ਹੈ ਜੋ ਉਹ ਨਹੀਂ ਕਰ ਸਕਦਾ। ਉਹ ਸਭ ਮਾਲਕ ਹੈ, ਸਭ ਕਰ ਸਕਦਾ ਸਾਹਿਬ ਕਹਿੰਦੇ, ਪਰ ਇੱਕ ਚੀਜ਼ ਹੋਰ ਜਿਹੜੀ ਪਰਮਾਤਮਾ ਨਹੀਂ ਕਰ ਸਕਦਾ ਉਹ ਇਹ ਕਿ ਕੌੜਾ ਬੋਲ ਨਾ ਜਾਣੇ, ਉਹ ਕੌੜਾ ਨਹੀਂ ਬੋਲਣਾ ਜਾਣਦਾ। ਇੱਕ ਇਹ ਕਿ ਜੇ ਉਸਨੂੰ ਭੁੱਖ ਹੈ ਤਾਂ ਉਹ ਭਾਉ ਭਗਤੀ ਦੀ, ਉਹ ਭਾਉ ਜੋ ਸਤਿਗੁਰਾਂ ਨੇ ਸਿਖਾਇਆ ਸੀ ਸਾਨੂੰ, ਪ੍ਰੇਮਾ ਭਗਤੀ, ਜਿਸ ਨੂੰ ਕਿਹਾ ਸੀ ਗੁਰਮੁਖ ਜਪੀਐ ਲਾਏ ਧਿਆਨਾ। ਉਸ ਧਿਆਨ ਵਿੱਚ ਡੁੱਬਣਾ, ਕੋਸ਼ਿਸ਼ ਕਰੀਏ ਗੁਰੂ ਦਾ ਆਸਰਾ ਲੈ ਕੇ। ਸ਼ਬਦ ਹੈ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦ ਕਰ। ਸ਼ਬਦਾਂ ਦਾ ਭਾਵ ਅਰਥ ਵੀ, ਅੱਖਰੀ ਅਰਥ ਵੀ ਪੜ੍ਹਨਾ, ਫਿਰ ਅੱਖਰਾਂ ਤੱਕ ਨਹੀਂ, ਫਿਰ ਹੋਰ ਡੂੰਘੇ ਆਪਣੇ ਹਿਰਦੇ ਵਿੱਚ ਲਿਜਾ ਕੇ, ਕਿਉਂਕਿ ਬਾਣੀ ਦੇ ਸਹਾਰੇ ਨਾਲ ਅਸੀਂ ਸਿੱਖਦੇ ਹਾਂ ਕਿਵੇਂ ਕਿਵੇਂ ਇਸ ਭਾਉ ਭਗਤੀ ਵਿੱਚ, ਪ੍ਰੇਮਾ ਭਗਤੀ ਵਿੱਚ ਡੁੱਬਣਾ। ਪਿਆਰ ਨਾਲ ਸ੍ਰਵਣ ਵੀ ਕਰੋ ਅਤੇ ਨਾਲ ਨਾਲ ਗਾਉਣਾ।

ਪਰਮੇਸ਼ੁਰ ਨਿਰੰਕਾਰ ਜੀ ਦਾ ਸ਼ੁਕਰ ਹੈ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਭ ਨੇ ਕਿਰਪਾ ਕੀਤੀ, ਕੀਰਤਨ ਵਿੱਚ ਸ਼ਮੂਲੀਅਤ ਕੀਤੀ, ਸਭ ਨੇ ਗਾਵਿਆ। ਪਰਮੇਸ਼ੁਰ ਸਤਿਗੁਰੂ ਗੁਰੂ ਨਾਨਕ ਨਿਰੰਕਾਰ ਦੀ ਗਿਆਰਵੀਂ ਜੋਤ, ਪਰਮੇਸ਼ੁਰ ਕਾ ਥਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਭ ਦੀ ਹਾਜ਼ਰੀ, ਸਭ ਦਾ ਗਾਵਿਆ ਸੁਣਿਆ, ਸਭ ਦਾ ਗੁਰੂ ਦਰ ਧਿਆਇਆ ਪ੍ਰਵਾਨ ਕਰਨ। ਕੱਲ੍ਹ ਫਿਰ ਇਸੇ ਤਰ੍ਹਾਂ ਦਰਸ਼ਨ ਦੇਣਾ, ਹੋਰ ਵੀ ਆਪਣੇ ਸੱਜਣ ਮਿੱਤਰਾਂ ਨੂੰ ਪ੍ਰੇਰਿਤ ਕਰਕੇ ਲਿਆਉਣਾ ਗੁਰੂ ਦੀ ਚਰਨਾਂ ਵਿੱਚ। ਅਸੀਂ ਸਭ ਫਿਰ ਇਸ ਤਰ੍ਹਾਂ ਜੁੜੀਏ ਇਸ ਸੜਦੇ ਬਲਦੇ ਸੰਸਾਰ ਦੇ ਵਿੱਚ। ਇੱਕੋ ਹੀ ਅੰਮ੍ਰਿਤ ਰੂਪੀ ਬਾਣੀ ਹੈ, ਉਸ ਨੂੰ ਕਥਾ ਰੂਪ ਸੁਣੀਏ, ਬਾਣੀ ਨਿਤਨੇਮ ਦੇ ਹਿਸਾਬ ਨਾਲ ਪੜ੍ਹੀਏ, ਸਰਵਣ ਕਰੀਏ ਜਾਂ ਕਰੀਏ ਜਾਂ ਕੀਰਤਨ ਸੁਣੀਏ, ਇਸ ਦੇ ਵਿੱਚ ਹੀ ਭਲਾ ਹੈ। ਇਸਨੇ ਹੀ ਜੀਵਨ ਦਾਨ, ਜੀਵਨ ਦਾਤ ਬਖਸ਼ਿਸ਼ ਕਰਨੀ, ਫੁੱਲਾਂ ਦੀ ਖਿਮਾ। ਆਓ ਅਨੰਦ ਸਾਹਿਬ ਦਾ ਕੀਰਤਨ ਕਰੀਏ।

ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹਿ ਨਾ। ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ। ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ, ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ। ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਾਰਜ, ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ ਜਗ। ਬੋਲੇ ਸੋ ਨਿਹਾਲ।

ਸਤਨਾਮ ਸ੍ਰੀ ਵਾਹਿਗੁਰੂ ਜੀ ਸੋਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਵਰਨ ਦੁਖ ਜਾਏ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਵਰਨ ਦੁਖ ਜਾਏ ਧਾਨਾ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮੰਤਨ ਪਏ ਅਰੋਗਾ ਕੋਟ ਬਿਨ ਲਾਥੇ ਪ੍ਰਸੰਨਾ ਪ੍ਰਗਟੇ ਭਲੇ ਸੰਜੋਗਾ ਕਰਿ ਇਸ਼ਨਾਨ ਸਿਮਰ ਪ੍ਰਭ ਆਪਣਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਟ ਮਹੱਲਾ ਪੰਜੇ ਵਾਹ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌ ਗਿਰਦ ਹਮਾਰੇ। ਰਾਮ ਨਾਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ। ਪੂਰਨ ਪੁਰਖ ਵਿਧਾਤਾ ਰਹਾਉ, ਨਾਨਕ ਪ੍ਰਭ ਵਿਨਾਸੀ। ਤਾਂ ਕਿ ਸੇਵਨ ਬਿਰਤੀ ਜਾਸੀ, ਆਨੰਦ ਕਰੇ ਤੇਰੇ ਦਾਸਾ। ਜਾ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਜੇ ਵਾ। ਤਾਤੀ ਵਾ ਨਾ ਲੱਗਈ, ਪਾਰ ਬ੍ਰਹਮ ਸ਼ਰਨਾਈ। ਚੋ ਗਿਰਦ ਹਮਾਰੇ, ਰਾਮ ਕਾਰ ਦੁਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਨ ਬਣਤ ਬਣਾਈ। ਰਾਮ

ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛੁੱਟ ਹੈ ਨਿਕਟ ਨ ਜਾਈ ਹੋ ਦੂਤ ਸਲੋਕ ਮਹੱਲਾ ਪੰਜੇਵਾ ਮਨ ਮੈਂ ਚਿਤ ਬੋ ਚਿਤ ਬਨੇ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੂ ਹਰ ਦਿਓ ਨਾਨਕੇ ਮੀਤ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ ਤਿਤ ਕਰ ਗਾਵੋ ਸੋਹਿਲਾ ਸੇਵਰਿ ਹੋ ਸੇਜਣਹਾਰ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀ ਅੜੇ ਸੰਭਾਲੀਐਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀਸੜੀਆ ਜਿਉ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਾਹੁਚਾ ਸਦੜ ਨਿਤ ਪਾਵਨ ਸਦਨ ਹਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾ ਸਮਹਲ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੇ ਘਰ ਘਰ ਤੇ ਕੀਰਤ ਹੋਏ ਸੋ ਕਰ ਰੱਖ ਵਡਾਈ ਤੋਏ ਰਹਾਉ ਵਿਸਵੇ ਚਸਿਆ ਘੜੀਆ ਪਹਿਰਾ ਤਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕੋ ਨਾਨਕ ਕਰਤੇ ਕੇ ਕੀਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਤਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੁੱਪ ਮਲਿਆਨ ਲੋ ਪਵਨ ਚਵਨੂ ਕਰੇ ਸਗਲ ਬੁਨ ਰਾਈ ਫੂਲ ਅੰਤ ਜੋਤੀ

ਨਾਇਕ ਤੋਹੀ ਸਾਹਸ ਪਦ ਬਿਮਲ ਨਾਨਕ ਪਦ ਗੰਧ ਬਿਨ ਸਹਿਜ ਤਵ ਕੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ

ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਕੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਾ ਡੰਡੌਤ ਪੁਨ ਵੱਡਾ ਹੈ ਰਹਾਉ ਸਾਖਤ ਹਾ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੇ ਕੰਡਾ ਹੈ ਜਿਉ ਜਿਉ ਚੱਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿ ਮੰਡਾ ਹੈ ਹਾਮਗਰੀ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਧਿਆ ਗਏ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ।

ਦੀ ਸੇਵਾ ਕਰਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ। ਗਰੀਬਨਵਾਜ ਸੇਵਾਦਾਰ ਸੰਗਤ ਹਾਜ਼ਰ ਹੈ। ਆਪ ਜੀ ਆਪਣੇ ਸੁੰਦਰ ਆਸਣਾਂ ਉੱਪਰ ਬਿਰਾਜਮਾਨ ਹੋ ਕੇ

जाए वह है मेरा सतगुरु सो थान सुहावा राम।

एक ओंकार सतनाम कर्ता पुरख

प्रसाद जप आद सच

ਨਾਨਕ ਹੋਸੀ ਭੀ ਸੱਚ

ਕਾਮਿਆਂ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰ।

ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ। ਔਖੀ ਘੜੀ ਨਾ ਦੇਖਣ ਦੇਈ,

ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹਾਥ ਦੇ ਰਾਖੈ ਆਪਣੇ ਕੋ, ਸਾਸ ਸਾਸ ਪ੍ਰਤਪਾਲੇ। ਅੱਜ ਦਾ ਇਹ ਪਾਵਨ ਸ਼੍ਰੀ ਮੁੱਖ ਵਾਕ ਧਨਾਸਰੀ ਰਾਗ ਅੰਦਰ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਿਤ ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 682 ਉੱਪਰ ਸੁਭਾਏਮਾਨ ਹੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ

ਹੋਵੇ ਅਸਗਾਹ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛੁਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਓ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵਹਿ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹਿ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ।

ਭਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੇਤਾ ਤਾਣ ਸਵਾਲਿਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਉ ਏਕੋ ਕਵਾਓ ਤਿਸਤੇ ਹੋਏ ਲੱਖ ਦਰੀਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਪ ਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੁਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋ

ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਥ ਬਾਣੀ ਬਰਮਾਉ, ਸਤ ਸੁਹਾਣ ਸਦਾ ਮਨ ਚਾਉ। ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁਤੀ ਮਾਹ ਕਵਣ, ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਪੁਰਾਣ। ਥਿਤ ਵਾਰ ਨਾ ਜੋਗੀ ਜਾਣੈ, ਰੁਤ ਮਾਹ ਨਾ ਕੋਈ, ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ। ਕਿਵ ਕਰ ਆਖਾਂ ਕਿਵ ਸਾਲਾਹੀ, ਕਿਉਂ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਇਆ ਨਾ ਸੋਹੈ। ਪਾਤਾਲਾ ਪਾਤਾਲ ਲੱਖ, ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਵਾਤ, ਸਹਿਸ ਅਠਾਰਹ ਕਹਿਣ ਕਤੇਬਾ, ਅਸਲੂ ਇੱਕ ਧਾਤ। ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਸਾਲਾਹੀ ਸਾਲਾਹੇ, ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ, ਪਵਹੈ ਸਮੁੰਦ ਨਾ ਜਾਣੀਐ। ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨਹੋ ਨਾ ਵੀਸਰੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਅੰਤ ਕਾਰਨ ਕੀਤੇ ਬਿਲ ਲਾਹੇ, ਤਾਕੇ ਅੰਤ ਨਾ ਪਾਏ ਜਾਹੇ। ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਏਵੜੀ ਉੱਚਾ ਹੋਵੇ ਕੋਏ,

ਸਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤੇ ਆਦੁਖ ਭੂਖ ਸਦਮਾਰ ਇਹ ਭੇ ਦਾਤ ਤੇਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਆਖਣ ਪਾਏ ਉਹ ਜਾਣੈ ਜੇਤੀ ਆਮੁਹ ਖਾਏ ਆਪੇ ਜਾਣੈ ਆਪੇ ਦੇ ਆਖੇ ਸੇ ਭੇਕੇ ਈ ਕੇ ਜਿਸਨੋ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖਹਿ ਵੇਦ ਪਾਠ ਪੁਰਾਣ ਆਖਹਿ ਪੜੇ ਕਰਹਿ ਵਖਿਆਣ ਆਖਹਿ ਬਰਮੇ ਆਖਹਿ ਇੰਦ ਆਖਹਿ ਗੋਪੀ ਤੈ ਗੋਵਿੰਦ ਆਖਹਿ ਈਸਰ ਆਖਹਿ ਸਿੱਧ ਆਖਹਿ ਕੀਤੇ ਕੀਤੇ ਬੁੱਧ ਆਖਹਿ ਦਾਨਵ ਆਖਹਿ ਦੇਵ ਆਖਹਿ ਸੁਰ ਨਰ ਮੁਨ ਜਨ ਸੇਵ ਕੀਤੇ ਆਖਹਿ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਹਿ ਕੇਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸੱਚ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੇਤੇ ਰਾਗ ਭਰੀ ਸਿਉ ਕਹੀਅਨ ਕੇਤੇ ਗਾਵਣ ਹਾਰੇ ਗਾਵਹਿ ਤੁਹਨੋ ਪੌਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿੱਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ

ਆਏ ਨਾ ਜਾਸੀ ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ਜੋ

ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ। ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜਹਿ ਨਾਦ। ਆਪ ਨਾਥ ਨਾਥੀ ਸਭ ਜਾਕੀ, ਰਿੱਧ ਸਿੱਧ ਅਵਰਾ ਸਾਧ। ਸੰਜੋਗ ਵਿਜੋਗ ਦੁਇ ਕਾਰ ਚਲਾਵਹਿ, ਲੇਖੇ ਆਵੈ ਭਾਗ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਣ। ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਜਿਵਤ ਸੁਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਣ। ਉਹ ਵੇਖੈ ਉਹ ਨਾ ਨਦਰ ਨਾ ਆਵੈ, ਬਹੁਤਾ ਇਹੋ ਵਿਡਾਣ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ।

ਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਖੋਏ ਰਾਤੀ ਰੁੱਤੀ ਥਿੱਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ

ਪਾਰ। ਤਿਥੈ ਸੋਹਨ ਪੰਚ ਪਰਵਾਣ, ਨਦਰੀ ਕਰਮ ਪਵੈ ਨੀਸਾਣ, ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ। ਧਰਮ ਖੰਡ ਕਾ ਏਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਣ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ, ਕੇਤੇ ਬਰਮੇ ਘਾੜਤ ਘੜੀ ਹੈ, ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂਪ ਦੇਸ, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ ਕੇ।

ਸੰਸਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸੇਖ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਵਿਹੀਨ ਪੇਖਤ ਧਾਮ ਹੂ ਨਹਿ ਜਾਹੇ ਸਰਬ ਮਾਨ ਸਰਬਤ੍ਰ ਮਾਨ ਸਦੈਵ ਮਾਨ ਤਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਖੇਲ ਖੇਲਨ ਅੰਤ ਕੋ ਫਿਰ ਏਕ।

ਵਿਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਨ ਈ ਪੁਰਤੀਨ ਲੋਕ ਚੌਦਹ ਕੇ ਵਿਖੈ ਜਗ ਜਾਪ ਹੀ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸ਼ਵ ਰਚਿਓ ਸਵਯੰ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲੱਖ ਅਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬਗੰਤਾ ਸਰਬਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤ੍ਰ ਨਾ ਜਾਨਹੀ ਜਿਹ ਰੂਪ ਰੰਗ ਅਰ ਰੇਖ।

ਚਿਤ ਮਦ ਭਾਰ ਛੰਦ ਤੁ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨਾਸ।

ਕਾਲਾਨ ਕਾਲ ਅਨਭੂਤ ਅੰਗ ਆਭਾ ਭੰਗ ਗਤ ਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਲਿਸਿਆ ਕਰਮ ਅਦ੍ਰਿਸਿਆ ਧਰਮ ਸਰਬਾ ਪ੍ਰਣਾਡਿਆ ਅੰਡੰਡ ਵਾਢਿਆ ਚਾਚਰੀ ਛੰਦ ਤੁਵ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਭੁਜੰਗ ਪ੍ਰਯਾਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰ ਨਾ ਪਿੱਤਰੈ ਨਾ ਕਰਮੰ ਨਾ ਕਾਏ ਅਜਨਮੰ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਅਦੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤੁਵ ਪ੍ਰਸਾਦ ਕਥਤੇ ਕਿ ਆਸ਼ਿਜ ਦੇਸੈ ਕਿਆ ਭਿਜ ਭੇਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿਤ ਸੋਕੈ ਕਿ ਅਭਧੂਤ ਵਰਨੈ ਕਿ ਵਿਭੂਤ ਕਰਨੈ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿ ਆਸੋਕ ਵਰਨੈ ਕਿ ਸਰਬਾ ਅਪਰਨੈ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰ ਸਰੂਪੈ ਕਿ ਅਨੁਭਵ ਅਨੁਪੈ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰ ਬਿਹੀਨੈ ਕਿ ਏਕੈ ਅਧੀਨੈ ਕਿ ਰੋਜ਼ੀ ਰਜ਼ਾਕੈ ਰਹੀ ਮੈਂ ਰਿਹਾਕੈ ਕਿ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫਬੁਲ ਕਿ ਅਫਬੁਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜ਼ੀ ਦੇਹੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਵੰ ਕਲੀ ਹੈ ਕਿ ਸਰਵੰ ਦਲੀ ਹੈ ਕਿ ਸਰਵਤਰ ਮਾਨਿਆ ਕਿ ਸਰਵਤਰ ਦਾਨਿਆ ਕਿ ਸਰਵਤਰ ਗਾਉਣੈ ਕਿ ਸਰਵਤਰ ਭਾਉਣੈ ਕਿ ਸਰਵਤਰ ਦੇਸੈ ਕਿ ਸਰਵਤਰ ਭੇਸੈ ਕਿ ਸਰਵਤਰ ਰਾਜੈ ਕਿ ਸਰਵਤਰ ਸਾਜੈ ਕਿ ਸਰਵਤਰ ਦੀਨੈ ਕਿ ਸਰਵਤਰ ਲੀਨੈ ਕਿ ਸਰਵਤਰ ਜਾਹੋ ਕਿ ਸਰਵਤਰ ਭਾਹੋ ਕਿ ਸਰਵਤਰ ਦੇਸੈ ਕਿ ਸਰਵਤਰ ਭੇਸੈ ਕਿ ਸਰਵਤਰ ਕਾਲੈ ਕਿ ਸਰਵਤਰ ਪਾਲੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜੈ ਕਿ ਸਰਵਤਰ ਰਾਜੈ ਕਿ ਸਰਵਤਰ ਸੁਖੈ ਕਿ ਸਰਵਤਰ ਭੁਖੈ ਕਿ ਸਰਵਤਰ ਤ੍ਰਾਣੈ ਕਿ ਸਰਵਤਰ ਪ੍ਰਾਣੈ ਕਿ ਸਰਵਤਰ ਦੇਸੈ ਕਿ ਸਰਵਤਰ ਭੇਸੈ ਕਿ ਸਰਵਤਰ ਮਾਨਿਆ ਸਦੈਵੰ ਪ੍ਰਧਾਨਿਆ ਕਿ ਸਰਵਤਰ ਜਾਪਿਆ ਕਿ ਸਰਵਤਰ ਥਾਪਿਆ ਕਿ ਸਰਵਤਰ ਭਾਨੈ ਕਿ ਸਰਵਤਰ ਮਾਨੈ ਕਿ ਸਰਵਤਰ ਇੰਦ੍ਰੈ ਕਿ ਸਰਵਤਰ ਚੰਦ੍ਰੈ ਕਿ ਸਰਬੰ ਕਲੀ ਮੈਂ ਕਿ ਪਰਮੰ ਫਹੀ ਮੈਂ ਕਿ ਆਕਲ ਅਲਾ ਮੈਂ ਕਿ ਸਾਹਿਬ ਕਲਾ ਮੈਂ ਕਿ ਹੁਸਨਲ ਵਜ਼ੂ ਹੈ ਤਮਾਮ ਉਲ ਰਜ਼ੂ ਹੈ ਹਮੇਸੁਲ ਸਲਾਮੈ ਸਲੀਖਤ ਮੁਦਾਮੈ ਗਨੀਮ ਉਲ ਸ਼ਿਕਸਤੈ ਗਰੀਬ ਉਲ ਪ੍ਰਸਤੈ ਬਿਲੰਦ ਉਲ ਮਕਾਨੈ ਜ਼ਮੀਨ ਉਲ ਜ਼ਮਾਨੈ ਤਮੀਜ਼ ਉਲ ਤਮਾਮੈ ਰਜ਼ੂ ਅਲ ਨਿਧਾਨੈ ਹਰੀਫ ਉਲ ਅਜੀਮੈ ਰਜ਼ਾਇਕ ਯਕੀਨੈ ਅਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਅਜੀਜ਼ ਉਲ ਨਿਵਾਜ਼ ਹੈ ਗਨੀਮ ਉਲ ਖਿਰਾਜ਼ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੁਯੁਗਤ ਸੁਧਾ ਹੈ ਸਦੈਵੰ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਵੰ ਆਦ ਰੂਪੈ ਅਨਾਦ ਸਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਵਾਧੇ ਅਗੰਜੇ ਅਗਾਧੇ ਸੁਭੰਗ ਸਰਬ ਭਾਗੇ ਸੁਸਰਬਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਅਛਜ ਹੈ ਅਛੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਿਥੀ ਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨ ਉਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਭੇਖ ਹੈ ਅਲੇਖ ਹੈ ਅਭਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਭੂਤ ਹੈ ਧੂਤ ਹੈ ਅਨਾਸ ਹੈ ਉਦਾਸ ਹੈ ਧੰਦ ਹੈ ਅਬੰਧ ਹੈ ਅਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲਿਖ ਹੈ ਅਦਿਖ ਹੈ ਅਲੇਖ ਹੈ ਅਭੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਛੰਦ ਤੁਵ ਪ੍ਰਸਾਦ ਸਰਵੰ ਹੰਤਾ ਸਰਵੰ ਗੰਤਾ ਸਰਵੰ ਖਿਆਤਾ ਸਰਵੰ ਗਿਆਤਾ
सर्वं हर्ता सर्वं कर्ता सर्वं प्राणं सर्वं त्राणं सर्वं कर्मं सर्वं धर्मं सर्वं युक्ता सर्वं मुक्ता रसावल छंद त्वा प्रसाद। नमो नरकनासे सदैवं प्रकाशे अनंगं स्वरूपे अपंगं विपुते परमाथं परमाथे सदा सर्वसाथे अगाध स्वरूप।

ਰਾਜ਼ਕ ਰਹੀਮ ਹੈ, ਕਿ ਰੋਜ਼ੀ ਦਹਿੰਦ ਹੈ, ਕਿ ਰਾਜ਼ਕ ਰਹਿੰਦ ਹੈ, ਕਰੀਮ ਉਲ ਕਮਾਲ ਹੈ, ਕਿ ਹੁਸਨ ਅਲ ਜਮਾਲ ਹੈ, ਗਨੀਮ ਉਲ ਖਿਰਾਜ਼ ਹੈ, ਗਰੀਬ ਉਲ ਨਿਵਾਜ਼ ਹੈ, ਹਰੀਫ ਉਲ ਸਿਕਨ ਹੈ, ਹਰਾਸ ਉਲ ਫਕਨ ਹੈ, ਕਲੰਕੰਗ ਪ੍ਰਣਾਸ ਹੈ, ਸਮਸਤ ਉਲ ਨਿਵਾਸ ਹੈ, ਅਗੰਜ ਉਲ ਗਨੀਮ ਹੈ, ਰਜ਼ਾਇਕ ਰਹੀਮ ਹੈ, ਸਮਸਤ ਉਲ ਜੁਬਾਂ ਹੈ, ਕਿ ਸਾਹਿਬ ਕਿਰਾਂ ਹੈ, ਕਿ ਨਰਕੰਗ ਪ੍ਰਣਾਸ ਹੈ, ਬਹਿਸ਼ਤ ਉਲ ਨਿਵਾਸ ਹੈ, ਕਿ ਸਰਬ ਉਲ ਗਵਨ ਹੈ, ਹਮੇਸ ਉਲ ਰਵਨ ਹੈ, ਤਮਾਮ ਉਲ ਤਮੀਜ਼ ਹੈ, ਸਮਸਤ ਉਲ ਅਜੀਜ਼ ਹੈ, ਪਰੰਗ ਪਰਮ ਈਸ ਹੈ, ਸਮਸਤ ਉਲ ਅਦੀਸ ਹੈ, ਅਦੇਸ ਉਲ ਅਲੇਖ ਹੈ, ਹਮੇਸ ਉਲ ਅਭੇਖ ਹੈ, ਜਮੀਨ ਉਲ ਜ਼ਮਾਂ ਹੈ, ਅਮੀਕ ਉਲ ਇਮਾਂ ਹੈ, ਕਰੀਮ ਉਲ ਕਮਾਲ ਹੈ, ਕਿ ਜ਼ੁਰਤ ਜਮਾਲ ਹੈ, ਕਿ ਅਚਲੰਗ ਪ੍ਰਕਾਸ਼ ਹੈ, ਕਿ ਅਮਿਤੋ ਸੁਬਾਸ ਹੈ, ਕਿ ਅਜਬ ਸਰੂਪ ਹੈ, ਕਿ ਅਮਿਤੋ ਵਿਭੂਤ ਹੈ, ਕਿ ਅਮਿਤੋ ਪਸਾ ਹੈ, ਕਿ ਆਤਮ ਪ੍ਰਭਾ ਹੈ, ਕਿ ਅਚਲੰਗ ਅਨੰਗ ਹੈ, ਕਿ ਅਮਿਤੋ ਅਭੰਗ ਹੈ, ਮਦ ਭਾਰ ਛੰਦ ਤੋ ਪ੍ਰਸਾਦ, ਮੁਨ ਮਨ ਪ੍ਰਣਾਮ ਗੁਣ ਗਨ ਮੁਦਾਮ, ਅਰ ਬਰ ਅਗੰਜ ਹਰ ਨਰ ਪ੍ਰਭੰਜ, ਅਨ ਗਨ ਪ੍ਰਣਾਮ ਮੁਨ ਮਨ ਸਲਾਮ, ਹਰ ਨਰ ਅਖੰਡ ਬਰ ਨਰ ਅਮੰਡ, ਅਨੁਭਵ ਅਨਾਸ ਮੁਨ ਮਨ ਪ੍ਰਕਾਸ਼, ਗੁਣ ਗਨ ਪ੍ਰਣਾਮ ਜਲ ਥਲ ਮੁਦਾਮ, ਅਨ ਛਿਜ ਅੰਗ ਆਸਨ ਭੰਗ, ਉਪਮਾ ਅਪਾਰ ਗਤਮਿਤ ਉਦਾਰ, ਜਲ ਥਲ ਅਮੰਡ ਦਿਸ ਵਿਸ ਭੰਡ, ਜਲ ਥਲ ਮਹੰਤ ਦਿਸ ਵਿਸ ਬੇਅੰਤ, ਅਨੁਭਵ ਅਨਾਸ ਧ੍ਰਿਤ ਧਰ ਤੁਰਾਸ, ਆਜਾਨ ਬਾਹੁ ਏਕੈ ਸਦਾਹੁ, ਓਅੰਕਾਰ ਆਦ ਕਥਨੀ ਅਨਾਦ, ਖਲ ਖੰਡ ਖਿਆਲ ਗੁਰਬਰ ਅਕਾਲ, ਘਰ ਘਰ ਪ੍ਰਣਾਮ ਚਿੱਤ ਚਰਨ ਨਾਮ, ਅਨਛ ਜਗਾਤ ਆ ਜਿਜ ਨਾ ਬਾਤ, ਅਨ ਝੰਜ ਗਾਤ ਅਨ ਰੰਜ ਬਾਤ, ਅਨ ਟੁੱਟ ਭੰਡਾਰ ਅਣ ਠਟ ਅਪਾਰ, ਅਡੀਠ ਧਰਮ ਅਤ ਢੀਠ ਕਰਮ, ਅਣਬ੍ਰਣ ਅਨੰਤ ਦਾਤਾ ਮਹੰਤ, ਹਰ ਬੋਲ ਮਨਾ ਛੰਦ ਤੁਆ ਪ੍ਰਸਾਦ, ਕਰੁਣਾਲਿਆ ਹੈ ਅਰਕਾਲਿਆ ਹੈ, ਖਲਖੰਡਨ ਹੈ ਮਹਿਮੰਡਨ ਹੈ, ਜਗਤੇਸ਼ਵਰ ਹੈ ਪਰਮੇਸ਼ਵਰ ਹੈ, ਕਲ ਕਾਰਨ ਹੈ ਸਰਬ ਉਬਾਰਨ ਹੈ, ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ, ਮਨ ਮਾਨਿਆ ਹੈ ਜਗ ਜਾਨਿਆ ਹੈ, ਸਰਬੰਗ ਪਰ ਹੈ ਸਰਬੰਕਰ ਹੈ, ਸਰਬ ਪਾਸਿਆ ਹੈ ਸਰਬਨਾਸਿਆ ਹੈ, ਕਰੁਣਾਕਰ ਹੈ ਵਿਸ਼ਵੰਬਰ ਹੈ, ਸਰਵੇਸ਼ਵਰ ਹੈ ਜਗਤੇਸ਼ਵਰ ਹੈ, ਬ੍ਰਹਮੰਡਸ ਹੈ ਖਲਖੰਡਸ ਹੈ, ਪਰਤੇ ਪਰ ਹੈ ਕਰੁਣਾ ਕਰ ਹੈ, ਅਜਪਾ ਜਪ ਹੈ ਅਥੱਪਾ ਥੱਪ ਹੈ, ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ ਕਰੁਣਾ ਕ੍ਰਿਤ ਹੈ, ਅਕ੍ਰਿਤਾ ਕ੍ਰਿਤ ਹੈ ਧਰਣੀ ਧ੍ਰਿਤ ਹੈ, ਅਮਿਤੇਸ਼ਵਰ ਹੈ ਪਰਮੇਸ਼ਵਰ ਹੈ, ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ, ਅਜਬਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ, ਨਰਨਾਇਕ ਹੈ ਖਲਕਾਇਕ ਹੈ, ਵਿਸ਼ਵੰਬਰ ਹੈ ਕਰੁਣਾਲਿਆ ਹੈ, ਨਿਰਪ ਨਾਇਕ ਹੈ ਸਰਬ ਪਾਇਕ ਹੈ, ਪਵ ਭੰਜਨ ਹੈ ਅਰਗੰਜਨ ਹੈ, ਰਿਪਤਾਪਨ ਹੈ ਜਪ ਜਾਪਨ ਹੈ, ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ, ਕਰਤਾ ਕਰ ਹੈ ਹਰਤਾ ਹਰ ਹੈ, ਪਰਮਾਤਮ ਹੈ ਸਰਬਾਤਮ ਹੈ, ਆਤਮ ਬਸ ਹੈ ਜਸ ਕੇ ਜਸ ਹੈ, ਭੁਜੰਗ ਪ੍ਰਯਾ

ਵਿਕਰੀ ਮੁਲਕ ਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀਮੇ ਹਰੀਅੰ ਕਰੀਅੰ ਕਰੀ ਮੁਲ ਰਹੀਮੇ ਚਤਰ ਚਕਰਵਰਤੀ ਚਤਰ ਚਕਰ ਭੁਗਤੇ ਸਵਯੰਭਵ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾਯੰਗ ਸੰਗੇ ਅਭੰਗੰ ਵਿਭੂਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾਯੰਗ ਸੰਗੇ ਅਭੰਗੰ ਵਿਭੂਤੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਵ ਪ੍ਰਸਾਦ ਸੁਵਈਏ ਸ੍ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋਹੂ ਨਾ ਦੇਖੀਅਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿਕੂਦਤ ਪੌਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਯਾ ਦਮ ਦਾਨ ਸੋ ਸੰਜਮ ਨੇਮ ਅਨੇਕ ਵਸੇਖੈ

ਧਾਰ ਪਛਈਆ ਤੋਰ ਤਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਵੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਧਪ ਜੌਨ ਤ੍ਰਿਲੋਕ ਕੋ ਰਾਜ ਕਰੇਂਗੇ ਕੋਟ ਇਸਨਾਨ ਗਜਾ ਦਿਕ ਦਾਨ ਅਨੇਕ ਸਵੰਬਰ ਸਾਜ ਬਰੇਂਗੇ ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤ ਅੰਤ ਫਸੇ ਜਮ ਫਾਸ ਪਰੇਂਗੇ ਜੇ ਨਰ ਸ੍ਰੀਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਤਰੇਂਗੇ

ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭੈਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇ ਰਜ ਸੇਤ ਜਕੀਨੀ ਉਤ ਭੁਜ ਖਾਨ ਬੋਹਰ ਰਚ ਦੀਨੀ ਕਹੂ ਫੂਲ ਰਾਜਾ ਹੋਇ ਬੈਠਾ ਕਹੂ ਸਿਮਟ ਭਯੋ ਸ਼ੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠ ਵਾਤੋ ਤਪਾਤਾ ਸਕਲ ਮਲੇਛ ਕਰੋ ਰਣਕਾਤਾ ਜੇ ਅਸ ਧੁਜ ਤਵ ਸ਼ਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨੇ ਹਰਿ ਹੋ ਤਾਂ ਕਿ ਤਾਪ ਤਨਕ ਮਹਿ ਹਰਿ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਛੁਹਿ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਵ ਠੋਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਵ ਠੋਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਬੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ ਸ੍ਰੀ ਸੁਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੁਹਰਾ

ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਸਾਚੀ ਲਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੈ ਬਾਜੋਂ, ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨੋ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਵੈ ਬਾਜੋਂ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੈ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ ਜਿਸ ਨੂੰ, ਹੋਰ ਕਿਆ ਕਰਹਿ ਵਿਚਾਰਿਆ, ਇੱਕ ਭਰਮ ਭੂਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ, ਆਵਹ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹ ਕਹਾਣੀ ਅਕਥ ਘੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਐ ਪਾਈਐ, ਹੁਕਮ ਮੰਨਿਹੋ ਗੁਰੂ ਘੇਰਾ, ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣਹੋ ਸੰਤਹੋ, ਕਥਿਹੋ ਅਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗਵਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟੋਂ, ਜਿਨ ਮੋਹ ਮੀ

ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੈ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰਨਰ ਮੁਨ ਜਨੇ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧੋ ਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁਠਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬੇਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿੰਨੀ ਆਪ ਤਜਿਆ ਹਰ ਵਾਸ਼ਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਹੈ ਤਿਵ ਚੱਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤਿਵੈ ਚੱਲੈ ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵ ਹੈ ਜਿਸਨੋਂ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੈ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਵੈ ਚਲਾਵਹੇ ਇਹੋ ਸੁਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਧੁਰਹੋਂ ਲਿਖਿਆ ਆਇਆ ਇੱਕ ਫਿਰਹਿ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸਹਿ ਜਿਉ ਮਲੀਣ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੋ ਸ਼ਬਦ ਲਾਗ ਹੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਵਜਾਏ ਜਿਉ ਮੈਲੇ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿੰਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਤੁਮ ਸੋ ਸੁਣੇ ਨਾਹੀ ਫਿਰਹੇ ਜਿਉ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿੰਨੀ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਅਵਰ ਨਾ ਜਾਣੈ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ
ਸਤਿਗੁਰੁ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀ ਆ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੋ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਉ, ਆਪੇ ਹੀਰਾ ਰਤਨ ਆਪੇ, ਜਿਸਨੂੰ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਸ਼ਿਵ ਸ਼ਕਤ ਆਪ ਉਪਾਏ ਕਹਿ ਕਰਤਾ, ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ। ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ, ਏਕ ਸਿਉਂ ਲਿਵਲਾਏ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ, ਗੁਰੂ ਬਾਝੋ ਤੱਤੈ ਸਾਰ ਨਾ ਜਾਣੀ। ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾਏ, ਜਿਸ ਨੂੰ ਅਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਏਵੜ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹਿ ਨਾਨਕ ਇਹ ਵਡਦਾਤਾ, ਸੋ ਕਿਉਂ ਮਨੋਂ ਵਿਸਾਰੀਐ। ਜੈਸੀ ਅਗਨ ਉਦਰ ਮੈਂ ਹੈ, ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੈ ਖੇਲ ਰਚਾਇਆ। ਜਾਤ ਸੁਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰਪ੍ਰਸਾਦੀ, ਜਿਨ੍ਹਾਂ ਲਿਵ ਲਾਗੀ, ਤਿੰਨੀ ਵਿੱਚੇ ਮਾਇਆ ਪਾਇਆ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੈ ਵਿੱਟੋਂ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ, ਤਿਸਨੂੰ ਸਿਰ ਸੌਂਪੀਐ, ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੈ, ਹਰ ਵਸੈ ਮਨਿਆਏ। ਹਰ ਆਪ ਅਮੁੱਲਕ ਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੈ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਹੋ ਜੀਓ, ਲਾਹਾ ਖੱਟਿਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ, ਜਿਨ ਹਰ ਆਪੇ ਭਾਣਾ। ਕਹਿ ਨਾਨਕ ਹਰ ਰਾਸ ਮੇਰੀ ਮਨ ਹੋ ਆਵਣ ਜਾਰਾ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੈ, ਜਿਚਰ ਹਰ ਰਸ ਪੱਲੈ ਨਾ ਪਾਏ। ਹਰ ਰਸ ਪਾਏ ਪੱਲੈ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾ ਹਰ ਵਸੈ ਮਨੇ ਆਏ। ਇਹ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ, ਤਾ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਦ ਵਿੱਚ, ਤਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ,
ਤਾ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨਵਰ ਨਾ ਦੇਖੋ ਕੋਈ ਹਰ ਬਿਨਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਇਸ ਸੰਸਾਰ ਤੁਮ ਦੇਖ ਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸੱਚੈ ਸੁਣਨੈ ਨੂੰ ਪਠਾਏ ਸੱਚੈ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਣਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਵਹੁ ਸੱਚ ਸੁਣਨੈ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤੈ ਅਨੇਕ ਰੂਪ ਨਾਉ ਨਵਨਿਧ ਤਿਸਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਇਹੋ ਸੱਚਾ ਸੁਹਿਲਾ ਸੱਚੈ ਘਰ ਗਾਵਹੋ ਗਾਵਹ ਤਾਂ ਸੁਹਿਲਾ ਘਰ ਸੱਚੈ ਜਿੱਥੇ ਸਦਾ ਸੱਚ ਧਿਆਵਹੇ ਸੱਚੋ ਧਿਆਵਹਿ ਜਾ ਤੁਦ ਭਾਵਹਿ ਗੁਰਮੁਖ ਜਿਨ੍ਹਾਂ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹੇ ਕਹਿ ਨਾਨਕ ਸੱਚ ਸੁਹਿਲਾ ਸੱਚੈ ਘਰ ਗਾਵਹੇ ਆਨੰਦ ਸੁਣਹੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ

ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਪੜ੍ਹੀ ਬਾਣੀ ਦਾ ਭਾਵ ਸਮੂਹ ਸੰਗਤ ਦੇ ਹਿਰਦਿਆਂ ਤੇ ਵਸਾਉਣਾ। ਗਰੀਬਨਵਾਜ ਆਪ ਜੀ ਕੇ ਹਜ਼ੂਰ ਆਈ ਹੋਈ ਸੰਗਤ ਵੱਲੋਂ ਤਿਲ ਫੁੱਲ ਭੇਟਾਵਾਂ ਅਰਪਣ ਕੀਤੀਆਂ ਗਈਆਂ ਨੇ। ਪਾਤਸ਼ਾਹ ਜੀ ਉਹ ਸਭ ਦੀਆਂ ਭੇਟਾਵਾਂ ਪ੍ਰਵਾਨ ਕਰਨੀਆਂ।

ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੋਤ ਬੰਦਨ ਅਨਿਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ

जगत जलंदा रख लै अपनी कृपा तार, जित द्वारै उबरै

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਪਾਵਨ ਪਵਿੱਤਰ ਗੋਦ ਅੰਦਰ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਅੰਦਰ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰ ਰਹੀ ਗੁਰੂ ਸਵਾਰੀ ਗੁਰੂ ਕੀ ਸਾਜੀ ਨਵਾਜੀ ਖਾਲਸਾ ਸਾਧ ਸੰਗਤ ਜੀ, ਵਡਭਾਗੀ ਹਾਂ ਜੋ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਗੋਦ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕਰ ਰਹੇ ਨੇ। ਰਾਗ ਹੈ ਧਨਾਸਰੀ, ਉਚਾਰਨ ਕਰਤਾ ਹਨ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ, ਬਾਣੀ ਕੇ ਬੋਹਿਤ ਪ੍ਰਤੱਖ ਹਰੀ ਸਰੂਪ ਸਤਿਗੁਰੂ ਸਾਹਿਬ ਗੁਰੂ ਅਰਜਨ ਦੇ ਮਹਾਰਾਜ, ਜਿਨ੍ਹਾਂ ਦਾ ਨਾਮ ਲੈਣ ਨਾਲ ਮਨੁੱਖ ਜੰਮਣ ਅਤੇ ਮਰਨ ਦੇ ਝੰਝਟ ਤੋਂ ਮੁਕਤ ਹੋ ਜਾਂਦਾ ਹੈ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਸਤਿਗੁਰੂ ਪਾਤਸ਼ਾਹ ਜੀ ਅੱਜ ਦਾ ਇਹ ਪਾਵਨ ਬਚਨ ਬਖਸ਼ਿਸ਼ ਕਰਦੇ ਹੋਏ ਫਰਮਾਉਂਦੇ ਨੇ ਕਿ ਪ੍ਰਭੂ ਦਾ ਇਹ ਸੁਭਾਅ ਹੈ, ਉਸ ਦਾ ਇਹ ਬਿਰਧ ਹੈ ਕਿ ਉਹ ਕਦੇ ਵੀ ਆਪਣੇ ਸੇਵਕਾਂ ਨੂੰ, ਪਿਆਰ ਕਰਨ ਵਾਲਿਆਂ ਨੂੰ ਔਖੀ ਘੜੀ ਨਹੀਂ ਦੇਖਣ ਦਿੰਦਾ। ਇਹ ਪ੍ਰਭੂ ਦਾ ਸੁਭਾਅ ਹੈ। ਔਖੀ ਘੜੀ ਕਿਸ ਨੂੰ ਆਖਦੇ ਨੇ? ਸਾਧ ਸੰਗਤ ਜੀ, ਆਮ ਤੌਰ 'ਤੇ ਸਾਡੀ ਨਜ਼ਰ ਵਿੱਚ ਔਖੀ ਘੜੀ ਹੈ ਜੀਵਨ ਵਿੱਚ ਦੁੱਖ ਦਾ ਆ ਜਾਣਾ। ਜਦੋਂ ਜੀਵਨ ਵਿੱਚ ਕੋਈ ਦੁੱਖ ਤਕਲੀਫ ਆ ਜਾਏ, ਕੋਈ ਸਰੀਰਕ ਰੋਗ ਆ ਜਾਏ, ਘਰ ਵਿੱਚ ਕਿਸੇ ਤਰ੍ਹਾਂ ਦਾ ਦੀ ਮੁਸੀਬਤ ਆ ਜਾਏ, ਅਸੀਂ ਉਸ ਨੂੰ ਕਹਿੰਦੇ ਹਾਂ ਕਿ ਔਖੀ ਘੜੀ। ਪਰ ਅਸਲ ਵਿੱਚ ਜਿਹੜੇ ਪ੍ਰਭੂ ਦੇ ਪਿਆਰੇ ਨੇ, ਉਹਨਾਂ ਦੇ ਜੀਵਨ ਵਿੱਚ ਦੁੱਖ ਆ ਜਾਏ ਪਰ ਅੰਦਰ ਦੀ ਪ੍ਰੀਤ ਵਿੱਚ ਕੋਈ ਫਰਕ ਨਾ ਪਏ, ਉਹ ਦੁੱਖ ਨੂੰ ਦੁੱਖ ਨਹੀਂ ਜਾਣਦੇ। ਪ੍ਰੀਤ ਅੰਦਰ ਹੈ, ਪ੍ਰੀਤ ਹੁਲਾਰਾ ਦੇ ਰਹੀ ਹੈ, ਉਹ ਆਨੰਦ ਵਿੱਚ ਨੇ। ਭਾਵੇਂ ਬੰਦ ਬੰਦ ਕੱਟਿਆ ਜਾ ਰਿਹਾ, ਭਾਵੇਂ ਸੀਸ ਤੇ ਆਰਾ ਚੱਲ ਰਿਹਾ, ਭਾਵੇਂ ਖੋਪਰ ਲਾਇਆ ਜਾ ਰਿਹਾ, ਕਿਉਂਕਿ ਅੰਦਰ ਆਨੰਦ ਹੈ। ਉਹਨਾਂ ਲਈ ਔਖੀ ਘੜੀ ਹੈ ਪ੍ਰਭੂ ਦੀ ਯਾਦ ਵਿਸਰ ਜਾਣੀ, ਤੇ ਪਰਮਾਤਮਾ ਉਹ ਔਖੀ ਘੜੀ ਕਦੇ ਵੀ ਆਪਣੇ ਸੇਵਕਾਂ ਨੂੰ, ਪਿਆਰਿਆਂ ਨੂੰ ਵੇਖਣ ਨਹੀਂ ਦਿੰਦਾ। ਇਹ ਆਪਣਾ ਉਸਦਾ ਸੁਭਾਅ ਹੈ। ਤੇ ਸਾਧ ਸੰਗਤ, ਜੇ ਵੇਖਿਆ ਜਾਏ ਕੋਈ ਵੱਡੀ ਮੁਸੀਬਤ ਹੈ ਸੰਸਾਰ ਦੀ ਨਜ਼ਰ ਅੰਦਰ ਸਰੀਰਕ ਤੌਰ 'ਤੇ, ਉਹਦੇ ਵਿੱਚ ਵੀ ਉਹ ਪ੍ਰਭੂ ਰੱਖਿਆ ਕਰਦਾ ਹੈ, ਉਹ ਉਸਦਾ ਸੁਭਾਅ ਹੈ। ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ, ਉਹ ਆਪਣੇ ਸੇਵਕਾਂ ਨੂੰ, ਆਪਣੇ ਪਿਆਰਿਆਂ ਨੂੰ ਹੱਥ ਦੇ ਕੇ ਰੱਖਦਾ, ਉਹਨਾਂ ਦੀ ਸਾਂਭ ਸੰਭਾਲ ਕਰਦਾ, ਉਹਨਾਂ ਦੀ ਸਵਾਸ ਸਵਾਸ ਪ੍ਰਤਪਾਲਣਾ ਕਰਦਾ, ਉਹਨਾਂ ਨੂੰ ਪਾਲਦਾ ਹੈ। ਪ੍ਰਭ ਸਿਉਂ ਲਾਗ ਰਹੇ ਮੇਰਾ ਚੀਤ, ਤੇ ਹਜ਼ੂਰ ਫਰਮਾਉਂਦੇ ਨੇ ਐਸੇ ਪ੍ਰਭੂ ਦੇ ਨਾਲ ਮੇਰਾ ਚਿੱਤ ਜੁੜ ਗਿਆ, ਹੁਣ ਮੇਰੇ ਚੇਤੇ ਵਿੱਚ ਉਹ ਹਰ ਵੇਲੇ ਰਹਿੰਦਾ ਹੈ। ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ ਰਹਾਓ। ਉਹ ਪ੍ਰਭੂ ਸਾਰਾ ਜੀਵਨ ਆਦ ਤੋਂ ਲੈ ਕੇ ਅੰਤ ਤੱਕ, ਮਨੁੱਖ ਦੇ ਜਨਮ ਤੋਂ ਮਨੁੱਖ ਦੀ ਮੌਤ ਤੱਕ ਸਦਾ ਸਹਾਇਕ ਹੈ, ਸਹਾਇਤਾ ਕਰਨ ਵਾਲਾ ਹੈ। ਹਜ਼ੂਰ ਫਰਮਾਉਂਦੇ ਨੇ ਮੇਰਾ ਮਿੱਤਰ ਉਹ ਪ੍ਰਭੂ ਪਰਮਾਤਮਾ ਧੰਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੀਆਂ ਬਖਸ਼ਿਸ਼ਾਂ ਅੱਜ ਦੇ ਹੁਕਮਨਾਮੇ ਅੰਦਰ ਕਰ ਰਹੇ ਹਨ। ਮਨ ਬਿਲਾਸ ਭਏ ਸਾਹਿਬ ਕੇ, ਅਚਰਜ ਦੇਖ ਵਡਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ,
ਪ੍ਰਭ ਪੂਰਨ ਪੈਜ ਰਖਾਈ ਗੁਰੂ ਰਹਿਮਤ ਕਰੇ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਜਾਚਨਾ ਹੈ ਸਾਰੀ ਸੰਗਤ ਦਾ ਧੰਨਵਾਦ ਆਓ ਹੁਣ ਸਮਾਂ ਹੋਇਆ ਹੈ ਗੁਰਮੰਤਰ ਦੇ ਅਭਿਆਸ ਦਾ ਸਭ ਸੰਗਤ ਲਾਹੇ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

वा गुरु।

ਗੁਰੂ ਨਾਨਕ ਜੀ ਉਪਾਇ ਕੇ ਲਿਖਣਾ ਧਰਮ ਮਹਲਿਆ ਉਥੇ ਸੱਚੇ ਹੀ ਸੱਚ ਨਿਬੜੈ ਚੜਵਖ ਕੱਢੇ ਜਸਮਾਲਿਆ ਫਾਉ ਨ ਪਾਇਨ ਕੁੜਿਆਰ ਮੋਹ ਕਾਲੇ ਦੋ ਜਗ ਚਾਲਿਆ ਤੇਰੇ ਨਾਇਰ ਤੇ ਛਿਜਣ ਗਏ ਹਾਰ।

ਬਹਾਦਰੀ ਸਤਿਗੁਰ ਪਾਇਆ ਇਹ ਜਿਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਭ ਆਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨੇ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ।

ਵਿਛਾਏ ਨਾ ਪਾਈ। ਰਹਿਬ ਬਾਣੀ ਮਣੀ ਮਸਾਣੀਆਂ ਤਾਂ ਨਾ ਜਾਣੇ ਫਿਰ ਵਿਛਤਾਣੀ, ਸਤਿਗੁਰ ਪੇਟੈ ਸੋ ਸੁਖ ਪਾਏ, ਹਰ ਕਾ ਨਾਮ ਮਨ ਹਸਾਏ, ਨਾਨਕ ਨਤਰ ਕਰੇ ਸੋ ਪਾਏ। ਆਸਨ ਦੇਸੇ ਤੇ ਨੇ ਕੇਵਲ ਓ ਮੈਂ

ਹਰ ਪੁਸਤਕ ਸੰਧਿਆ ਵਾਦਨ ਸਿਲ ਪੂਜ ਬਗਲ ਸਮਾਧਨ ਮੁੱਖ ਝੂਠ ਮੁੱਖ ਅਨੁਸਾਰਨ ਤ੍ਰੈ ਪਾਲ ਤਿਹਾਲ ਵਿਚਾਰਨ ਜਲ ਮਾਲਾ ਤਿਲਕ ਲਾਟਿੰਗ ਦੇ ਧੋਤੀ ਬਸਤਰ ਕਪਾਟੰ ਜਿਸ ਜਾਣਸ ਬ੍ਰਹਮ ਕਰਮ ਸਾਫੋਕ ਨਿਸ਼ਚੋ ਕਰਮ ਕਹੁ ਨਾਨਕ ਨਹੀਂ ਪਿਆਵੇ ਸਤਿਗੁਰ ਵਾਟੇ ਨ ਪਾਵੇ।

Rudy. ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੇ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿ ਜੈ ਕੋਟ ਇੰਦ੍ਰ ਇੰਦ੍ਰਾਣ ਸਾਹੇ ਸਹਾਣ ਗਣ ਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਹੈ ਸਰਵਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਮਾਧੋ ਮਾਧੋ ਜਲ ਕੀ ਪਿਆਸ ਨਾ ਜਾਏ ਮਾਧੋ ਮਾਧੋ ਜਲ ਕੀ ਪਿਆਸ ਨਾ ਜਾਏ ਜਲ ਮਹਿ ਅਗਨ ਉਠੀ ਅਧਕਾਏ

ਹੈ ਨਾਲੇ ਸੁਖ ਟਲ ਗੁਰ ਸੇਵੀਐ ਅਹਨਸ ਸਹਿਜ ਸੁਪਾਏ।

ਬੁੱਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਸੁਲਤਾਨ ਕਹਿ ਮੀਆਂ ਤੇਰੀ ਕਵਨ ਬੜਾਈ, ਜੋ ਤੂੰ ਦੇਹੇ ਸੋ ਕਹਿ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹੇ ਬੁਝਾਈ, ਜੈਸੇ ਸੱਚ ਮੈਂ ਰਹੋਂ ਰਜਾਈ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ, ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਕਿ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਨਤਮਸਤਕ ਹੋ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਤੁਰਕੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਰਾਗੀ ਸਿੰਘ ਜੀ ਸ਼ਬਦ ਗਾਇਨ ਕਰਕੇ ਗਏ ਹਨ। ਕਰਮਹੀਣ ਧਨ ਕਰੈ ਬੇਨੰਤੀ, ਕਦ ਨਾਨਕ ਆਵੈ ਵਾਰੀ। ਮਹਾਰਾਜ ਮੈਂ ਕਰਮਾਂ ਤੋਂ ਹੀਣੀ ਤੁਹਾਡੇ ਚਰਨਾਂ 'ਚ ਬੇਨਤੀ ਕਰਦੀ ਹਾਂ ਕਿ ਮੇਰੀ ਵਾਰੀ ਕਦੋਂ ਆਵੇਗੀ। ਕਦੇ ਤਾਂ

ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਛੰਦ ਉਚਾਰਨ ਕਰ ਰਹੇ ਨੇ। ਕੱਲ ਆਪਾਂ ਸਲੋਕ ਚ ਸਰਵਣ ਕੀਤਾ ਕਿ ਸਤਿਗੁਰਾਂ ਨੇ ਬਚਨ ਕਹੇ ਹਨ ਕਿ ਰਾਮ ਦੇ ਨਾਮ ਨੂੰ ਜਪ, ਰਾਮ ਨਾਮ ਦੀ ਜਾਪ ਦੀ ਅਗਨੀ ਨਾਲ ਤੇਰੇ ਜਨਮ ਜਨਮਾਂਤਰਾਂ ਦੇ ਕੀਤੇ ਸਾਰੇ ਪਾਪ ਸੜ ਕੇ ਸਵਾਹ ਹੋ ਜਾਣਗੇ। ਉਸੇ ਵਿਚਾਰ ਨੂੰ ਸਤਿਗੁਰੂ ਜੀ ਅੱਗੇ ਤੋਰ ਰਹੇ ਨੇ। ਗੁਰਦੇਵ ਜੀ ਸਾਨੂੰ ਸਾਰਿਆਂ ਨੂੰ ਹੁਕਮ ਕਰ ਰਹੇ ਨੇ, ਜਪ ਮਨਾ, ਆਪਣੇ ਮਨ ਨੂੰ ਉਪਦੇਸ਼ ਦੇਣਾ, ਆਪਣੇ ਮਨ ਨੂੰ ਉਪਦੇਸ਼ ਦੇ ਕੇ ਆਪਣੇ ਮਨ ਨੂੰ ਪ੍ਰਬੁੱਧ ਕਰਨਾ। ਪ੍ਰਥਮ ਹੈ ਮਨ ਪ੍ਰਬੁੱਧ ਹੈ ਆਪਣਾ, ਪੱਛ ਹੈ ਅਵਰ ਰਿਝਾਵ ਹੈ। ਪਹਿਲਾਂ ਆਪਣੇ ਮਨ ਨੂੰ ਗਿਆਨ ਦੇਣਾ, ਆਪਣੇ ਮਨ ਨੂੰ ਉਪਦੇਸ਼ ਦੇਣਾ ਕਿ ਹੇ ਮੇਰਿਆ ਮਨਾ ਜਪ, ਕਿਹਨੂੰ ਜਪ? ਤੂੰ ਰਾਮ ਨਾਰਾਇਣ ਗੋਵਿੰਦਾ, ਜਿਹੜਾ ਰਾਮ ਹੈ ਰਮਿਆ ਹੋਇਆ। ਰਾਮ ਦਾ ਮਤਲਬ ਹੈ ਹਰ ਜਗ੍ਹਾ ਤੇ ਹਰ ਥਾਂ ਤੇ ਰੋਮ ਰੋਮ ਚ ਜਿਹੜਾ ਰਮਿਆ ਹੋਇਆ ਉਹਨੂੰ ਕਹਿੰਦੇ ਆ ਰਾਮ। ਹੇ ਰਾਮ ਜੋ ਸਾਰਿਆਂ ਵਿੱਚ ਰਮਿਆ ਹੋਇਆ ਉਹਨੂੰ ਜਪ। ਫਿਰ ਨਾਰਾਇਣ ਸ਼ਬਦ ਜਿਹੜਾ ਗੁਰਬਾਣੀ ਚ ਆਉਂਦਾ ਨਾ, ਨਾਰਾਇਣ ਸੰਸਕ੍ਰਿਤ ਦਾ ਅਕਸ਼ਰ ਹੈ ਨਾਰ ਆਯਣ। ਇਹਨੂੰ ਦੋ ਲਫਜ਼ਾਂ ਚ ਨਖੇੜਾਂਗੇ ਸੰਧੀ ਨਿਛੇਦ ਕਰਕੇ। ਨਾਰ ਨਾਮ ਪਾਣੀ ਦਾ ਹੈ ਤੇ ਆਯਣ ਨਾਮ ਘਰ ਦਾ ਹੈ। ਜਿਸ ਦਾ ਪਾਣੀ ਵਿੱਚ ਘਰ ਹੋਵੇ ਉਹਨੂੰ ਕਹਿੰਦੇ ਨੇ ਨਾਰਾਇਣ ਜਾਂ ਨਾਰਾਇਣ। ਪਾਣੀ ਵਿੱਚ ਜਿਹਦਾ ਘਰ ਹੈ ਉਹਨੂੰ ਨਾਰਾਇਣ ਕਹਿੰਦੇ ਆ। ਹੁਣ ਤੁਸੀਂ ਆਖੋਗੇ ਵੀ ਪਾਣੀ ਚ ਘਰ ਕਿਵੇਂ ਆ ਪਰਮੇਸ਼ਰ ਦਾ?

ਭੋਜਨ ਬਿਨਾਂ ਆਪਾਂ ਜੀਵਿਤ ਰਹਿ ਸਕਦੇ ਹਾਂ ਕੁਝ ਦਿਨਾਂ ਤਾਂ ਹੀ, ਪਰ ਜਲ ਬਿਨਾਂ ਜੀਵਿਤ ਨਹੀਂ ਰਹਿ ਸਕਦੇ, ਕਿਉਂਕਿ ਜਲ ਜੀਵਨ ਹੈ ਔਰ ਜਲ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਿਵਾਸ ਹੈ। ਇਸ ਕਰਕੇ ਜਿਹੜਾ ਪਾਣੀ ਵਿੱਚ ਵੱਸਦਾ ਹੈ, ਜਲ ਵਿੱਚ ਰਹਿੰਦਾ, ਉਹਨੂੰ ਕਹਿੰਦੇ ਨੇ ਨਾਰਾਇਣ। ਦੂਸਰਾ ਅਰਥ ਨਾਰਾਇਣ ਦਾ ਕੀਤਾ ਮਹਾਂਪੁਰਖਾਂ ਨੇ, ਸਾਡੀ ਜਿਹੜੀ ਗਲ ਵਿੱਚ ਨਾੜ ਹੈ ਨਾ, ਸਾਹ ਰਾਗ, ਉਹਨੂੰ ਨਾੜ ਕਹਿੰਦੇ ਆ, ਸਾਹ ਨਾੜੀ। ਉਸ ਸਾਹ ਨਾੜੀ ਵਿੱਚ ਜਿਸ ਦਾ ਆਇਣ ਘਰ ਹੈ, ਸਰੀਰ ਦਾ ਕੋਈ ਅੰਗ ਕੱਟਿਆ ਜਾਏ, ਉਂਗਲੀ ਕੱਟੀ ਜਾਏ, ਹੱਥ ਕੱਟਿਆ ਜਾਏ, ਪੈਰ ਕੱਟਿਆ ਜਾਏ, ਬੰਦਾ ਜੀਵਿਤ ਰਹਿੰਦਾ, ਪਰ ਜੇ ਸਾਹ ਰਗ ਕੱਟੀ ਜਾਏ ਫਿਰ ਜੀਵਿਤ ਨਹੀਂ ਰਹਿ ਸਕਦਾ, ਕਿਉਂਕਿ ਉਸ ਸਾਹ ਰਗ ਦੇ ਵਿੱਚ ਪਰਮੇਸ਼ਰ ਨੇ ਆਪਣਾ ਘਰ ਬਣਾਇਆ ਹੋਇਆ, ਉਹ ਸਾਹ ਰਗ ਦੇ ਵਿੱਚ ਵੱਸਦਾ। ਜਿਹੜਾ ਸਾਹ ਰਗ ਵਿੱਚ ਨਿਵਾਸ ਕਰਦਾ ਉਹਨੂੰ ਕਹਿੰਦੇ ਨੇ ਨਾਰਾਇਣ। ਇਹ ਦੂਸਰਾ ਅਰਥ ਹੈ। ਤੀਸਰਾ ਅਰਥ ਮਹਾਂਪੁਰਖ ਕਰਦੇ ਆ ਨਾਰਾਇਣ। ਰਾਇਣ ਨਾਮ ਰਾਤ ਦਾ ਹੈ, ਜਿਹਦੇ ਸਰੂਪ ਵਿੱਚ ਅਵਿਦਿਆ ਦਾ ਹਨੇਰਾ ਨਹੀਂ, ਅਵਿਦਿਆ ਦੀ ਰਾਤ ਨਹੀਂ, ਨਾ ਮਤਲਬ ਨਹੀਂ ਹੈ ਜਿਸ ਵਿੱਚ ਅਵਿਦਿਆ ਦੀ ਰਾਇਣ ਰਾਤ, ਜਿਹਦੇ ਚ ਅਗਿਆਨਤਾ ਦਾ ਰਾਇਣ ਹਨੇਰਾ ਨਹੀਂ ਹੈ, ਉਹਨੂੰ ਕਹਿੰਦੇ ਨੇ ਨਾਰਾਇਣ। ਇਹ ਤੀਸਰਾ ਅਰਥ ਮਹਾਂਪੁਰਖ ਕਰਦੇ ਹੈ। ਚੌਥਾ ਅਰਥ ਨਾਰਾਇਣ ਦਾ ਮਹਾਂਪੁਰਖ ਕਰਦੇ ਹੈ ਨਰ ਆਇਣ। ਨਰ ਨਾਮ ਜਿਤਨੇ ਨਰ ਜੀਵ ਨੇ ਸੰਸਾਰ ਚ, ਉਹਨਾਂ ਸਾਰੇ ਨਰਾਂ ਵਿੱਚ ਆਇਣ ਜੋ ਆਇਆ ਹੋਇਆ, ਆਖੋ ਸਤਨਾਮ ਸ੍ਰੀ, ਜੋ ਸਾਰੇ ਨਰਾਂ ਵਿੱਚ ਆਇਆ ਹੋਇਆ, ਸਾਰਿਆਂ ਵਿੱਚ ਨਿਵਾਸ ਰੱਖਦਾ, ਸਾਰਿਆਂ ਵਿੱਚ ਜਿਸ ਦੀ ਜੋਤ ਹੈ, ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮਹਿ ਚਾਨਣ ਹੋਏ, ਜਿਹੜਾ ਸਾਰਿਆਂ ਨਰਾਂ ਵਿੱਚ ਆਇਣ ਆਇਆ ਹੋਇਆ ਉਹਨੂੰ ਕਿਹਾ ਜਾਂਦਾ ਨਾਰਾਇਣ। ਕਹਿੰਦੇ ਹੇ ਮੇਰਿਆ ਮਨ, ਜਿਹੜਾ ਐਸਾ ਰਾਮ ਨਾਰਾਇਣ ਹੈ ਔਰ ਗੋਵਿੰਦਾ, ਗੋਵਿੰਦਾ ਕਹਿੰਦੇ ਗੋ ਨਾਮ ਧਰਤੀ ਦਾ, ਵਿੰਦਾ ਨਾਮ ਪੈਦਾ ਕਰਨ ਵਾਲੇ ਦਾ, ਜਿਹੜਾ ਇਹ ਸਾਰੀ ਧਰਤੀ ਨੂੰ ਪੈਦਾ ਕਰਨ ਵਾਲਾ ਉਹਨੂੰ ਕਹਿੰਦੇ ਨੇ ਗੋਵਿੰਦ। ਦੂਸਰਾ ਅਰਥ ਗੋਵਿੰਦ ਦਾ ਗੋ ਨਾਮ ਧਰਤੀ ਦਾ, ਵਿੰਦ ਨਾਮ ਪਾਲਣੇ ਵਾਲੇ ਦਾ ਹੈ, ਜਿਹੜਾ ਇਸ ਸਾਰੀ ਧਰਤੀ ਨੂੰ ਪਾਲਣ ਵਾਲਾ ਪਾਲਣਹਾਰ ਹੈ ਉਸ ਨੂੰ ਕਹਿੰਦੇ ਆ ਗੋਵਿੰਦਾ। ਫਿਰ ਗੋ ਨਾਮ ਬਾਣੀ ਦਾ ਹੈ, ਜਿਹੜਾ ਅਸੀਂ ਬੋਲਦੇ ਹਾਂ ਗੋ ਬਾਣੀ ਨੂੰ ਕਹਿੰਦੇ। ਵਿੰਦ ਨਾਮ ਹੈ ਬਾਣੀ ਨੂੰ ਚੇਤਨਾ ਦੇਣ ਵਾਲਾ, ਜਿਹੜਾ ਸਾਡੀ ਬਾਣੀ ਨੂੰ ਚੇਤਨਾ ਦੇਣ ਵਾਲਾ ਹੈ ਉਹਨੂੰ ਕਹਿੰਦੇ ਨੇ ਗੋਵਿੰਦ। ਮੁਰਦੇ ਵਿੱਚ ਆਵਾਜ਼ ਤਾਂ ਨਹੀਂ ਨਿਕਲਦੀ ਕਿਉਂਕਿ ਉਹਦੇ ਵਿੱਚ ਚੇਤਨਾ ਨਹੀਂ ਹੈ, ਜੀਵਿਤ ਮਨੁੱਖ ਬੋਲਦੇ ਹੈ ਕਿਉਂਕਿ ਉਹਨਾਂ ਦੀ ਬਾਣੀ ਨੂੰ ਪਰਮੇਸ਼ਰ ਚੇਤਨਾ ਦੇਣ ਵਾਲਾ, ਤੇ ਜਿਹੜਾ ਗੋਵਿੰਦ ਪਰਮੇਸ਼ਰ ਬਾਣੀ ਨੂੰ ਚੇਤਨਾ ਦੇਣ ਵਾਲਾ ਉਹਨੂੰ ਕਹਿੰਦੇ ਨੇ ਗੋਵਿੰਦ। ਗੋ ਨਾਮ ਇੰਦਰੀਆਂ ਦਾ ਵੀ ਹੈ, ਅੱਖਾਂ, ਪੰਜ ਗਿਆਨ ਇੰਦਰੀਆਂ ਨੇ, ਪੰਜ ਕਰਮ ਇੰਦਰੀਆਂ ਨੇ, ਪੰਜ ਗਿਆਨ ਇੰਦਰੀਆਂ ਦੇ ਪੰਜ ਵਿਸ਼ੇ ਨੇ ਤੇ ਪੰਜ ਕਰਮ ਇੰਦਰੀਆਂ ਦੇ ਵੀ ਪੰਜ ਵਿਸ਼ੇ ਨੇ, ਪੰਜ ਪੰਜ ਉਹਨਾਂ ਦੇ ਵਿਸ਼ੇ, ਯਾਨੀ ਕਿ ਟੋਟਲ 20 ਹੋ ਗਏ। ਫਿਰ ਉਹਨਾਂ ਦੇ ਪੰਜ ਪੰਜ ਦੇਵਤੇ ਨੇ, ਪੰਜ ਪੰਜ ਉਹਨਾਂ ਦੇ ਦੇਵਤੇ ਹੈ, ਪੰਜ ਦੇਵਤੇ ਗਿਆਨ ਇੰਦਰੀਆਂ ਦੇ ਨੇ, ਪੰਜ ਦੇਵਤੇ ਜਿਹੜੇ ਕਰਮ ਇੰਦਰੀਆਂ ਨੇ ਉਹਨਾਂ ਨੂੰ ਪ੍ਰਕਾਸ਼ ਦੇ। ਇਸ ਤਰ੍ਹਾਂ ਇਹਨਾਂ ਦੀ ਕੁੱਲ ਗਿਣਤੀ ਹੋ ਗਈ 30। ਫਿਰ ਅੱਗੇ ਜਾ ਕੇ ਪੰਜ ਸੂਖਸ਼ਮ ਤੱਤਾਂ ਤੋਂ ਤੇ ਪੰਜ ਸਥੂਲ ਤੱਤਾਂ ਤੋਂ ਇਹਨਾਂ ਦੀ ਉਤਪਤੀ ਹੋਈ, 10 ਹੋ ਗਏ 40। ਫਿਰ 41ਵਾਂ ਮਨ ਤੇ 42ਵੀਂ ਹੈ ਸਾਡੀ ਬੁੱਧੀ। ਇਹਨਾਂ 42 ਚੀਜ਼ਾਂ ਨੂੰ ਜਿਹੜਾ ਪ੍ਰਕਾਸ਼ ਹੈ, 42 ਨੂੰ ਜਿਹੜਾ ਚੇਤਨਾ ਦਿੰਦਾ ਹੈ ਉਹਨੂੰ ਕਹਿੰਦੇ ਨੇ ਗੋਵਿੰਦਾ। ਜਿਹੜਾ ਇਹਨਾਂ ਸਾਰਿਆਂ ਨੂੰ ਪ੍ਰਕਾਸ਼ਣ ਵਾਲਾ, ਜਿਹਦੇ ਕਰਕੇ ਅੱਖਾਂ ਵੇਖਦੀਆਂ ਨੇ, ਜਿਸ ਦੀ ਚੇਤਨਾ ਕਰਕੇ ਕੰਨ ਸੁਣਦੇ ਆ, ਨੱਕ ਸੁੰਘਦੀ ਹੈ, ਜ਼ੁਬਾਨ ਚੱਖਦੀ ਹੈ, ਚਮੜੀ ਸਪਰਸ਼ ਕਰਦੀ ਹੈ, ਪੈਰ ਤੁਰਦੇ ਆ, ਹੱਥਾਂ ਨਾਲ ਪਕੜਦੇ ਹਾਂ,
ਉਹ ਚੇਤਨਾ ਜੋ ਇਹਨਾਂ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਨੂੰ ਚੇਤਨਾ ਦੇਣ ਵਾਲਾ ਹੈ ਉਹਨੂੰ ਕਹਿੰਦੇ ਨੇ ਗੋਬਿੰਦਾ। ਇੱਦਾਂ ਗੋਬਿੰਦ ਦੇ ਕਈ ਅਰਥ ਮਹਾਂਪੁਰਖ ਕਰਦੇ ਆ। ਗੋ ਨਾਮ ਬਾਣੀ ਦਾ ਹੈ, ਵਿੰਦ ਨਾਮ ਪੈਦਾ ਹੋਣ ਵਾਲੇ ਦਾ, ਜਿਸ ਦੀ ਬਾਣੀ ਤੋਂ ਇਹ ਸਾਰਾ ਸੰਸਾਰ ਪੈਦਾ ਹੋਇਆ। ਜਦੋਂ ਅਕਾਲ ਪੁਰਖ ਨੇ ਕਿਹਾ ਕਿ ਮੈਂ ਇੱਕ ਤੋਂ ਬਹੁ ਰੂਪ ਹੋ ਜਾਵਾਂ, ਏਕ ਮਿਵਾਏ ਪ੍ਰਜਾਇਤੀ ਬਹੁ ਸ਼ਿਆਮਾ, ਏਕ ਮਿਵਾਏ ਪ੍ਰਜਾਇਤੀ ਬਹੁ ਸ਼ਿਆਮਾ, ਮੈਂ ਇੱਕ ਤੋਂ ਬਹੁ ਰੂਪ ਹੋ ਜਾਵਾਂ, ਜਦੋਂ ਇਹ ਬਾਣੀ ਉਚਾਰਨ ਕੀਤੀ ਤੇ ਉਹਦੀ ਇਸ ਬਾਣੀ ਤੋਂ ਸਾਰਾ ਸੰਸਾਰ ਪੈਦਾ ਹੋਇਆ, ਤੇ ਜਿਸ ਦੀ ਬਾਣੀ ਤੋਂ ਸਾਰਾ ਸੰਸਾਰ ਬਿੰਦ ਪੈਦਾ ਹੋਇਆ ਉਹਨੂੰ ਕਹਿੰਦੇ ਨੇ ਗੋਬਿੰਦ, ਜਾਂ ਇੱਥੇ ਲਿਖਿਆ ਗੋਬਿੰਦਾ। ਜਿਹੜਾ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਸਾਰੇ ਜਗਤ ਨੂੰ ਬਣਾਉਣ ਵਾਲਾ ਹੈ, ਇੱਕ ਓਅੰਕਾਰ ਕਹਿ ਕੇ ਸਾਰਿਆਂ ਦੀ ਉਤਪਤੀ ਕਰਨ ਵਾਲਾ ਹੈ, ਉਹਨੂੰ ਕਹਿੰਦੇ ਨੇ ਗੋਬਿੰਦ। ਹੇ ਮੇਰਿਆ ਮਨਾ, ਜਿਹੜਾ ਐਸਾ ਗੋਬਿੰਦ ਹੈ, ਨਾਰਾਇਣ ਹੈ, ਰਾਮ ਹੈ, ਔਰ ਫਿਰ ਮਾਧੋ ਹੈ। ਫਿਰ ਇੱਕ ਸ਼ਬਦ ਵਰਤਿਆ ਮਾਧੋ, ਮਾਧੋ ਦਾ ਮਤਲਬ ਹੁੰਦਾ ਪਿਆਰਾ, ਇੱਕ ਅਰਥ ਮਾਧੋ ਦਾ ਹੈ ਪਿਆਰਾ, ਦੂਸਰਾ ਅਰਥ ਮਾਂ ਨਾਮ ਮਾਇਆ ਦਾ, ਧਵ ਨਾਮ ਆਸਰੇ ਦਾ, ਜਿਹੜਾ ਮਾਇਆ ਦਾ ਆਸਰਾ ਹੈ ਉਹਨੂੰ ਕਹਿੰਦੇ ਨੇ ਮਾਧੋ। ਐਸਾ ਜਿਹੜਾ ਮਾਧੋ ਹੈ, ਹੇ ਮੇਰਿਆ ਮਨਾ, ਉਸ ਗੋਬਿੰਦ ਨੂੰ, ਨਾਰਾਇਣ ਨੂੰ, ਰਾਮ ਨੂੰ, ਮਾਧੋ ਨੂੰ, ਹੇ ਮੇਰਿਆ ਮਨਾ ਤੂੰ ਜਪ, ਉਸੇ ਦੇ ਜਾਪ ਨੂੰ ਜਪਣਾ ਕਰ, ਬਾਰ ਬਾਰ ਨਾਮ ਦੀ ਸਾਧਨਾ ਕਰ।

0: ਕੀ ਲਾਭ ਹੋਵੇਗਾ ਅੱਗੇ ਦੱਸਦੇ ਹਨ।
1: ਧਿਆਏ ਮਨਾ ਮਰਾਰ ਮੁਕੰਦੇ ਕਟੀਆ ਕਾਲ ਦੁਖ ਫਾਦੋ।
0: ਇਹ ਮੇਰਿਆ ਮਨਾ, ਜਦੋਂ ਤੂੰ ਉਸ ਵਾਹਿਗੁਰੂ ਨੂੰ ਧਿਆਵੇਂਗਾ, ਧਿਆਏ ਮਨਾ, ਜਦੋਂ ਉਹਨੂੰ ਧਿਆਵੇਂਗਾ, ਉਸ ਦੀ ਆਰਾਧਨਾ ਕਰੇਗਾ, ਕਿਸ ਨੂੰ ਮੁਰਾਰ, ਮੁਰ ਨਾਮ ਦਾਨਵਾਂ ਦਾ ਹੈ, ਅਰੀ ਨਾਮ ਜਿਹੜਾ ਕੰਨਾਂ ਲੱਗਾ ਨਾ, ਵਿਆਕਰਨ ਮੁਤਾਬਕ ਕੰਨੇ ਚੋਂ ਐੜਾ ਸ਼ਬਦ ਨਿਕਲਦਾ ਅਰ, ਅਰ ਨਾਮ ਹੁੰਦਾ ਵੈਰੀ ਦਾ, ਜਿਹੜਾ ਦਾਨਵਾਂ ਦਾ ਮੁਰ ਆਦਿਕ ਦਾਨਵਾਂ ਦਾ ਵੈਰੀ ਹੈ, ਨਾਸ਼ ਕਰਨ ਵਾਲਾ ਰਾਕਸ਼ਾਂ ਦਾ, ਐਸਾ ਜਿਹੜਾ ਮੁਰਾਰੀ ਹੈ, ਮੁਕੰਦੇ ਮੁਕਤੀਦਾਤਾ, ਮੁਕੰਦੇ ਦਾ ਮਤਲਬ ਹੁੰਦਾ ਮੁਕਤੀਦਾਤਾ। ਆਪਾਂ ਪੜ੍ਹਦੇ ਹਾਂ ਕਲਗੀਧਰ ਜੀ ਦੇ ਬਚਨ, ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਰਨਾਮੇ ਅਕਾਮੇ। ਮੁਕੰਦੇ ਮਤਲਬ ਮੁਕਤੀ ਦੇਣ ਵਾਲਾ, ਉਹ ਜਿਹੜਾ ਮੁਕਤੀ ਦੇਣ ਵਾਲਾ ਹੈ ਉਹਨੂੰ ਜਦੋਂ ਤੂੰ ਮਨਾ ਧਿਆਵੇਂਗਾ, ਕੱਟਿਆ ਕਾਲ ਦੁੱਖ ਫਾਦੋ, ਤਾਂ ਕਹਿੰਦੇ ਤੇਰਾ ਕਾਲ ਕੱਟਿਆ ਜਾਏਗਾ, ਤੇਰੀਆਂ ਦੁੱਖਾਂ ਦੀਆਂ ਫਾਹੀਆਂ, ਫਾਦੋ ਨਾਮ ਹੁੰਦਾ ਫਾਹੀਆਂ ਦਾ, ਜਿਹੜੀਆਂ ਦੁੱਖਾਂ ਦੀਆਂ ਫਾਹੀਆਂ ਤੇਰੇ ਗਲ ਚ ਪਈਆਂ ਹੋਈਆਂ, ਉਹ ਦੁੱਖਾਂ ਦੀਆਂ ਫਾਹੀਆਂ ਕੱਟੀਆਂ ਜਾਣਗੀਆਂ ਜਦੋਂ ਤੂੰ ਵਾਹਿਗੁਰੂ ਪਰਮੇ

ਕਹਿੰਦੇ ਹੇ ਭਾਈ ਪਰਮੇਸ਼ਰ ਦੁੱਖ ਹਰਨ ਵਾਲਾ ਹੈ। ਅਕਾਲ ਪੁਰਖ ਦਾ ਨਾਮ ਉਹ ਦੁੱਖ ਹਰਨ ਹੈ। ਦੁੱਖ ਹਰਤਾ ਹਰ ਨਾਮ ਪਛਾਨੋ, ਆਪਾਂ ਪੜ੍ਹਦੇ ਹਾਂ ਦੁੱਖ

ਵਾਹਿਗੁਰੂ ਦਾ ਨਾਮ ਦੁੱਖ ਭੰਨਣ ਵਾਲਾ ਹੈ, ਉਹ ਦੁੱਖ ਹਰ ਲੈਂਦਾ। ਹਰ ਲੈਣ ਦਾ ਮਤਲਬ ਨਾਸ਼ ਕਰ ਦਿੰਦਾ ਦੁੱਖਾਂ ਦਾ। ਅਕਾਲ ਪੁਰਖ ਪਰਮੇਸ਼ਰ ਦਾ ਅੰਮ੍ਰਿਤ ਨਾਮ ਤੇਰੇ ਦੁੱਖਾਂ ਨੂੰ ਹਰ ਲਵੇਗਾ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਉਹ ਦੁੱਖ ਹਰਨ ਦੀਨ ਸਰਨ, ਹੇ ਪ੍ਰਭੂ ਮੈਂ ਦੀਨ ਨਿਮਾਣਾ ਦੁਖੀ ਤੇਰੀ ਸ਼ਰਨ ਵਿੱਚ ਹਾਂ। ਦੀਨ ਕਹਿੰਦੇ ਆ ਦੁਖੀ ਨੂੰ, ਦੀਨ ਕਹਿੰਦੇ ਆ ਨਿਮਾਣੇ ਨੂੰ, ਮੈਂ ਨਿਮਾਣਾ ਦੁਖੀ ਤੇਰੀ ਸ਼ਰਨ ਵਿੱਚ ਹਾਂ। ਕਿਹਦੀ ਸ਼ਰਨ ਚ? ਸ਼੍ਰੀ ਧਰ। ਸ਼੍ਰੀ ਨਾਮ ਹੈ ਮਾਇਆ ਦਾ, ਧਰ ਨਾਮ ਹੈ ਮਾਇਆ ਨੂੰ ਧਾਰਨ ਕਰਨ ਵਾਲਾ ਲਛਮੀਪਤੀ। ਸ਼੍ਰੀ ਨਾਮ ਲਛਮੀ ਨੂੰ, ਸ਼੍ਰੀ ਲਛਮੀ ਨੂੰ ਕਹਿੰਦੇ ਆ। ਜਿਹੜਾ ਲਛਮੀ ਦਾ ਮਾਲਕ ਹੈ, ਜਿੰਨੀ ਲਛਮੀ ਸੰਸਾਰ ਵਿੱਚ ਹੈ ਮਾਇਆ ਹੈ, ਇਹਦਾ ਜਿਹੜਾ ਪਤੀ ਹੈ, ਇਹਦਾ ਜਿਹੜਾ ਮਾਲਕ ਹੈ, ਉਹ ਅਕਾਲ ਪੁਰਖ ਹੈ, ਪਰਮੇਸ਼ਰ ਹੈ। ਉਹ ਜੋ ਸ਼੍ਰੀ ਧਰ ਮਾਇਆਪਤੀ ਹੈ, ਲਛਮੀਪਤੀ ਹੈ, ਮੈਂ ਉਹਦੀ ਸ਼ਰਨ ਵਿੱਚ ਹਾਂ, ਉਹਦੀ ਪਨਾਹ ਵਿੱਚ ਹਾਂ। ਚਰਨ ਕਮਲ ਅਰਾਧੀ ਹੈ, ਹੇ ਭਾਈ ਜਿਹੜਾ ਐਸਾ ਵਾਹਿਗੁਰੂ ਹੈ, ਉਹਦੇ ਚਰਨਾਂ ਕਮਲਾਂ ਨੂੰ ਆਪਣੇ ਹਿਰਦੇ ਚ ਅਰਾਧੋ, ਉਹਦੇ ਚਰਨ ਕਮਲ।

0: ਦਾ ਪੰਥ ਹੈ ਨਾ ਜੰਮਾਂ ਦਾ ਰਾਹ, ਇਹ ਬੜਾ ਵਿਖੜਾ ਹੈ। ਮਹਾਂਪੁਰਖ ਦੱਸਦੇ ਆ ਵੀ ਉਹ ਜੰਮਾਂ ਦਾ ਰਾਹ ਬੜਾ ਭਿਆਨਕ ਹੈ। ਬੈਤਰਣੀ ਵਰਗੀਆਂ ਪੂੰਦੀਆਂ ਨਦੀਆਂ ਵਗਦੀਆਂ ਜਿਨ੍ਹਾਂ ਵਿੱਚੋਂ ਲੰਘ ਕੇ ਜਾਣਾ ਪੈਂਦਾ, ਬੜਾ ਕਰੜਾ ਮਾਰਗ ਹੈ। ਤੇ ਜਦੋਂ ਤੁਸੀਂ ਨਾਮ ਦੀ ਸਾਧਨਾ ਕਰੋਗੇ, ਪੰਜਵੇਂ ਪਾਤਸ਼ਾਹ ਕਹਿੰਦੇ, ਫਿਰ ਉਹ ਜਿਹੜਾ ਜੰਮਾਂ ਦਾ ਵਿਖੜਾ ਰਾਹ ਹੈ ਤੁਹਾਨੂੰ ਉਹਦੇ 'ਤੇ ਨਹੀਂ ਜਾਣਾ ਪੈਣਾ, ਉਸ ਰਸਤੇ ਨਹੀਂ ਜਾਣਾ ਪੈਣਾ। ਜਮ ਪੰਥ ਵਿਖੜਾ ਅਗਨ ਸਾਗਰ, ਇਹ ਜਿਹੜਾ ਸੰਸਾਰ ਹੈ ਇਹ ਅੱਗ ਦਾ ਸਮੁੰਦਰ ਹੈ, ਇਹ ਅਗਨ ਸਾਗਰ ਹੈ, ਇਹਦੇ 'ਚ ਅੱਗ ਬਲ ਰਹੀ ਹੈ ਵਿਸ਼ਿਆਂ ਵਿਕਾਰਾਂ ਦੀ। ਜਿੱਧਰ ਵੇਖੋ ਵਿਕਾਰਾਂ ਦੀ ਅਗਨੀ ਜੇ ਵਿੱਚ ਜੀਵ ਸੜ ਰਹੇ ਨੇ, ਭੁੱਜ ਰਹੇ ਨੇ, ਇਹਨੂੰ ਅਗਨ ਸਾਗਰ ਲਿਖਿਆ ਸੰਸਾਰ ਨੂੰ। ਪਾਤਸ਼ਾਹ ਦਾ ਇੱਕ ਮਹਾਂਵਾਕ ਆਪਾਂ ਪੜ੍ਹਦੇ ਸੁਣਦੇ ਹਾਂ, ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਹੇ ਪ੍ਰਭੂ, ਜਿਵੇਂ ਮਾਤਾ ਦੇ ਉਧਰ ਦੀ ਜਿਹੜੀ ਅੱਗ ਹੈ ਉਹਦੇ ਤੂੰ ਆਪਣਾ ਸਿਮਰਨ ਦੇ ਕੇ ਤੂੰ ਜੀਵ ਨੂੰ ਬਚਾਉਣਾ, ਇਸੇ ਤਰ੍ਹਾਂ ਇਹ ਜਿਹੜਾ ਸੰਸਾਰ ਹੈ ਇਹ ਪਾਵਕ ਸਾਗਰ ਹੈ, ਅੱਗ ਦਾ ਸਮੁੰਦਰ ਹੈ। ਇਸ ਅੱਗ ਦੇ ਸਮੁੰਦਰ ਵਿੱਚੋਂ ਵੀ ਕਿਰਪਾ ਕਰਕੇ ਹੇ ਤਾਰਨਹਾਰ ਸਵਾਮੀ ਸਾਨੂੰ ਤਾਰੋ। ਪਾਤਸ਼ਾਹ ਕਹਿੰਦੇ ਜਿਹੜਾ ਸੰਸਾਰ ਹੈ ਇਹ ਅੱਗ ਦਾ ਸਾਗਰ ਹੈ, ਨਿਮਕ ਸਿਮਰਤ ਸਾਧੀ ਹੈ। ਜੇ ਤੁਸੀਂ ਇੱਕ ਨਿਮਕ ਮਾਤਰ ਵੀ ਪਰਮੇਸ਼ਰ ਨੂੰ ਸਿਮਰਦੇ ਹੋ ਤਾਂ ਪਾਤਸ਼ਾਹ ਕਹਿੰਦੇ ਇਹ ਰਸਤਾ ਸਿੱਧ ਹੋ ਜਾਏਗਾ, ਤੁਹਾਨੂੰ ਜੰਮਾਂ ਦੇ ਮਾਰਗ 'ਤੇ ਨਹੀਂ ਜਾਣਾ ਪਵੇਗਾ ਅਤੇ ਅੱਗ ਦੇ ਇਸ ਸਾਗਰ ਵਿੱਚ ਸੜਨਾ ਨਹੀਂ ਪਵੇਗਾ। ਅੱਗ ਦੇ ਇਸ ਸਮੁੰਦਰ ਵਿੱਚੋਂ ਸਤਿਗੁਰੂ ਜੀ ਰੱਖ ਲੈਣਗੇ, ਜਿਵੇਂ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜਦੋਂ ਦੁਸ਼ਾਲੇ ਲੈ ਕੇ ਆਏ ਸਨ। ਤਰਨ ਤਾਰਨ ਸਾਹਿਬ ਦੇ ਲਾਗੇ ਪੱਟੀ ਪਿੰਡ ਹੈ, ਉਸ ਪੱਟੀ ਨਗਰ ਵਿੱਚ ਬਾਬਾ ਜੀ ਦਾ ਮਹਾਨ ਪਵਿੱਤਰ ਇਤਿਹਾਸਕ ਸਥਾਨ ਹੈ ਗੁਰਦੁਆਰਾ ਭੱਟ ਸਾਹਿਬ। ਸਿਪਾਹੀ ਪਿੱਛੇ ਲੱਗ ਗਏ ਕਿ ਦੁਸ਼ਾਲੇ ਲੈ ਕੇ ਬੇਗਮਾਂ ਦੇ ਬਾਬਾ ਬਿਧੀ ਚੰਦ ਸਾਹਿਬ ਚੱਲੇ ਹਨ, ਤਾਂ ਸਿਪਾਹੀ ਲੱਭਦਿਆਂ ਲੱਭਦਿਆਂ ਜਦੋਂ ਨੇੜੇ ਆ ਪਹੁੰਚੇ ਤੇ ਬਾਬਾ ਜੀ ਕੋਲ ਲੁਕਣ ਨੂੰ ਕੋਈ ਥਾਂ ਨਹੀਂ ਤੇ ਅੱਗੇ ਭੱਠ ਬਲਦਾ ਸੀ, ਬਲਦਾ ਬੜਾ ਅੱਗ ਦੇ ਨਾਲ। ਉਸ ਬਲਦੇ ਹੋਏ ਭੱਠ ਵਿੱਚ ਬਾਬਾ ਬਿਧੀ ਚੰਦ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਦਾ ਨਾਂ ਲੈ ਕੇ ਪ੍ਰਵੇਸ਼ ਕਰ ਗਏ। ਦੁਸ਼ਾਲੇ ਸੜ ਗਏ ਪਰ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਤਨ ਨੂੰ ਸਤਿਗੁਰਾਂ ਨੇ ਸੇਕ ਨਹੀਂ ਲੱਗਣ ਦਿੱਤਾ, ਕਿਉਂਕਿ ਸਾਹਿਬ ਦਾ ਜਿਹੜਾ ਸਿਮਰਨ ਹੈ ਉਹ ਵਿਸ਼ਿਆਂ ਵਿਕਾਰਾਂ ਦੀ ਅੱਗ ਤੋਂ ਬਚਾਉਂਦਾ। ਇਸ ਇਤਿਹਾਸਕ ਸਾਖੀ ਤੋਂ ਇਹ ਪ੍ਰਮਾਣ ਸਿੱਧ ਹੁੰਦਾ ਕਿ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰਦਾ ਉਹਦੇ ਲਈ ਇਹ ਅੱਗ ਦਾ ਸਾਗਰ ਅੱਗ ਦਾ ਨਹੀਂ ਰਹਿ ਜਾਂਦਾ, ਉਹ ਇਸ ਅੱਗ ਦੇ ਸਾਗਰ ਤੋਂ ਤਰ ਜਾਂਦਾ, ਇਸ ਅਗਨ ਸਾਗਰ ਤੋਂ ਉਭਰ ਜਾਂਦਾ ਹੈ।
1: ਕਲ ਮਲਹ ਦਹਤਾ ਸੁਧ ਕਰਤਾ ਦਿਨਸ ਰਹਿਣ ਅਰਾਧੋ।
0: ਇਹ ਭਾਈ ਜਦੋਂ ਦਿਨ ਰਾਤ ਅਰਾਧੋਗੇ ਪਰਮੇਸ਼ਰ ਨੂੰ, ਦਿਨ ਰਾਤੀ ਅਰਾਧੇ ਹੋ ਪਿਆਰੇ, ਨਿਮਖ ਨਾ ਕੀਜਾ ਢੀਲਾ। ਹੇ ਪਿਆਰੇ, ਤੂੰ ਦਿਨ ਰਾਤ ਉਸ ਪਰਮੇਸ਼ਰ ਦੇ ਨਾਮ ਦੀ ਅਰਾਧਨਾ ਕਰ, ਇੱਕ ਨਿਮਖ ਮਾਤਰ ਵੀ ਢਿੱਲ ਨਾ ਕਰ ਨਾਮ ਜਪਣ ਚ। ਹਰੀ ਪਰਮੇਸ਼ਰ ਦੇ ਨਾਮ ਨੂੰ ਦਿਨ ਰਾਤ ਅਰਾਧਣ ਦਾ ਹੁਕਮ ਹੈ ਸਾਨੂੰ। ਅਕਸਰ ਅਸੀਂ ਪੁੱਛ ਲੈਂਦੇ ਹਾਂ ਕਿੰਨਾ ਚਿਰ ਨਾਮ ਜਪੀਏ, ਮਹਾਰਾਜ ਕਹਿੰਦੇ ਦਿਨ ਰਾਤ ਜਪੋ, ਦਿਨ ਰਾਤ ਜਪਣ ਦਾ ਹੁਕਮ ਹੈ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਭਜਨ ਕਰਨਾ। ਜਦੋਂ ਦਿਨ ਰਾਤ ਪਰਮੇਸ਼ਰ ਦੇ ਨਾਮ ਨੂੰ ਅਰਾਧੋਗੇ ਤਾਂ ਪਾਤਸ਼ਾਹ ਕਹਿੰਦੇ ਕਲ ਮਲਹਿ ਦਹਤਾ
1: ਸੁਧ ਕਰਤਾ,
0: ਕਹਿੰਦੇ ਜਿਹੜੇ ਕਲ ਮਲਹਿ ਕਲਯੁਗ ਦੇ ਜਿਹੜੇ ਪਾਪ ਨੇ ਸਾਡੇ ਹਿਰਦਿਆਂ ਨੂੰ ਮੈਲਾ ਕਰਨ ਵਾਲੇ, ਮਲਹਿ ਦਾ ਮਤਲਬ ਮੈਲਾ ਕਰਨ ਵਾਲੇ, ਕਲਯੁਗ ਦੇ ਜਿਤਨੇ ਪਾਪ ਨੇ ਸਾਡੇ ਹਿਰਦਿਆਂ ਨੂੰ ਮਲਹਿ ਮੈਲਾ ਕਰਦੇ ਨੇ, ਜਦੋਂ ਦਿਨ ਰਾਤ ਪਰਮੇਸ਼ਰ ਦੇ ਨਾਮ ਨੂੰ ਅਰਾਧਾਂਗੇ ਤਾਂ ਉਹ ਜਿਤਨੀ ਮੈਲ ਹੈ ਉਹ ਸਾਰੀ ਮੈਲ ਦੂਰ ਹੋ ਜਾਏਗੀ, ਜਿਤਨੇ ਕਲਯੁਗ ਦੇ ਪਾਪ ਨੇ ਉਹ ਦਹਿਤਾ ਸੜ ਕੇ ਸਵਾਹ ਹੋ ਜਾਣਗੇ। ਦਹਿਤਾ ਦਾ ਮਤਲਬ ਹੈ ਸੜ ਜਾਣਾ, ਨਾਮ ਜਪ ਕੇ ਸਾਰੇ ਪਾਪ ਸੜ ਜਾਂਦੇ ਆ, ਸਾਰੇ ਪਾਪ ਦਗਧ ਹੋ ਜਾਂਦੇ ਹਨ ਔਰ ਹਿਰਦਾ ਸ਼ੁੱਧ ਹੋ ਜਾਂਦਾ। ਸ਼ੁੱਧ ਕਰਤਾ, ਹਿਰਦਾ ਸ਼ੁੱਧ ਹੋ ਜਾਂਦਾ, ਅੰਤਹਿਕਰਨ ਦੀ ਸ਼ੁੱਧੀ ਹੋ ਜਾਂਦੀ ਹੈ ਔਰ ਜਿਤਨੇ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਨੇ ਉਹ ਸਾਰੇ ਸੜ ਕੇ ਸਵਾਹ ਹੋ ਜਾਂਦੇ ਨੇ। ਜਦੋਂ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਦੀ ਅਰਾਧਨਾ ਕਰੀਏ, ਜਦੋਂ ਦਿਨ ਰਾਤ ਪਰਮੇਸ਼ਰ ਨੂੰ ਜਪੀਏ ਤਾਂ ਦਿਨ ਰਾਤ ਜਪਦਿਆਂ ਜਪਦਿਆਂ ਇੱਕ ਨਿਮਖ ਐਸਾ ਆ ਜਾਂਦਾ ਹੈ ਜਿਸ ਨਿਮਖ ਵਿੱਚ ਪਰਮੇਸ਼ਰ ਨੂੰ ਜਪ ਕੇ ਸਾਰੇ ਪਾਪ ਸੜ ਕੇ ਸਵਾਹ ਹੋ ਜਾਂਦੇ ਹੈ। ਗਿਆਨੀ ਸੰਤ ਸਿੰਘ ਜੀ ਮਸਕੀਨ ਪੰਥ ਦੇ ਮਹਾਨ ਵਿਦਵਾਨ ਮਹਾਂਪੁਰਖ ਉਹ ਇਹ ਬਚਨ ਕਰਿਆ ਕਰਦੇ ਸਨ। ਉਹ ਕਹਿੰਦੇ ਬਾਰ ਬਾਰ ਜਪੋ ਪਰ ਨਾਮ ਤਾਂ ਇੱਕ ਖਿੰਨ ਐਸਾ ਆ ਜਾਂਦਾ ਕਿ ਜਿਸ ਇੱਕ ਖਿੰਨ ਵਿੱਚ ਜਪਿਆ ਹੋਇਆ ਨਾਮ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਸਾੜ ਕੇ ਸੁਭਾਅ ਕਰ ਦਿੰਦਾ। ਇੱਕ ਚਿੱਤ ਜਿਹੇ ਇੱਕ ਛਿੰਨ ਧਿਆਇਓ ਕਾਲ ਫਾਂਸ ਕੇ ਬੀਚ ਨਾ ਆਇਓ। ਜਿਹੜਾ ਇੱਕ ਮਨ ਇੱਕ ਚਿੱਤ ਹੋ ਕੇ ਪਰਮੇਸ਼ਰ ਨੂੰ ਅਰਾਧਦਾ ਕਾਲ ਦੀਆਂ ਫਾਹੀਆਂ ਤੋਂ ਮੁਕਤ ਹੋ ਜਾਂਦਾ। ਉਹ ਕਹਿੰਦੇ ਜੇ ਇੱਕ ਛਿੰਨ ਵਿੱਚ ਹੀ ਨਾਮ ਜਪ ਕੇ ਮੁਕਤੀ ਮਿਲ ਜਾਂਦੀ ਹੈ ਫਿਰ ਬਾਰ ਬਾਰ ਜਪਣ ਦਾ ਕਿਉਂ ਹੁਕਮ ਹੈ? ਉਹ ਕਹਿੰਦੇ ਬਾਰ ਬਾਰ ਤਾਂ ਜਪੋ ਵੀ ਜਪਦਿਆਂ ਜਪਦਿਆਂ ਸ਼ਾਇਦ ਉਹ ਸਾਡੇ ਜੀਵਨ ਚ ਇੱਕ ਛਿੰਨ ਐਸਾ ਆ ਜਾਏ ਜਿਸ ਇੱਕ ਛਿੰਨ ਵਿੱਚ ਜਪਿਆ ਹੋਇਆ ਨਾਮ ਸਾਡੇ ਜਨਮ ਜਨਮਾਂਤਰਾਂ ਦੇ ਕੀਤੇ ਪਾਪਾਂ ਨੂੰ ਸਾੜ ਕੇ ਸਵਾਹ ਕਰ ਦੇਵੇ। ਇਸ ਕਰਕੇ ਬਾਰ ਬਾਰ ਜਪਣਾ ਚਾਹੀਏ। ਤਾਂ ਸਤਿਗੁਰਾਂ ਨੇ ਬਾਰ ਬਾਰ ਜਪਣ ਦਾ ਹੁਕਮ ਕੀਤਾ। ਬਾਰੰਗ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤਰਪੀਐ। ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ। ਬਾਰ ਬਾਰ ਸਤਿਗੁਰੂ ਜੀ ਜਪਣ ਦਾ ਹੁਕਮ ਕਰਦੇ ਹੈ, ਸਿਮਰਨ ਦਾ ਹੁਕਮ ਕਰਦੇ ਹੈ। ਕਹਿੰਦੇ ਜਿਵੇਂ ਜਪੋਗੇ ਤੁਹਾਡੇ ਸਾਰੇ ਪਾਪ ਸੜ ਕੇ ਸਵਾਹ ਹੋ ਜਾਣਗੇ ਔਰ ਤੁਹਾਡਾ ਅੰਤਸ਼ਕਰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਸ਼ੁੱਧ ਹੋ ਜਾਏਗਾ, ਹਿਰਦਾ ਸ਼ੁੱਧ ਹੋ ਜਾਏਗਾ। ਜਦੋਂ ਬਾਰ ਬਾਰ

0: ਸਤਿ ਸ੍ਰੀ ਅਕਾਲ।
1: ਰਾਮ ਕਲੀ ਮਹੱਲਾ ਤੀਜਾ। ਆਨੰਦ ਏਕੋ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਂ ਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ ਸ਼ਬਦ

ਸਭ ਨਾ ਪਹਿਲਾਂ ਸਮਰੱਥ ਸਵਾਮੀ ਸੋ ਕਿਉਂ ਮਨੋਂ ਵਿਸਾਰੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਕਰ ਸਾਂਤ ਸੁਖ ਮਨ ਆਏ ਵਸਿਆ ਜਨੇਚਾਂ ਸਭ ਪੁਜਾਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ

ਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਹੇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਹੀਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਜੁਗੋ ਜੁਗ

ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ

ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ

ਰਾਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ ਧੰਨ ਹੋ ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਹੋ ਜਗਤ ਜਲੰਦੇ ਕੇ ਤਾਰਨਹਾਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਨੇ ਅਪਾਰ ਮਿਹਰਾਮਤ ਕਿਰਪਾ ਕੀਤੀ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਨਿਤ ਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਜਾਪ ਆਸਾ ਜੀ ਦੀ ਵਾਰ ਦੇ ਕੀਰਤਨ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ ਅਗਾਹ ਵਾਸਤੇ ਸਮਤ ਬਖਸ਼ਣੀ ਦਰ ਕਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਪਾਤਸ਼ਾਹ

ਵਾਦੇ ਵਰਖਤਾ ਬਖਸ਼ਿਸ਼ ਕਰਨੇ ਜੀ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਗਰੀਬ ਨਿਵਾਜ ਆਪ ਜੀਆਂ ਦੇ ਦਰ ਕਰਦੇ ਪ੍ਰੀਤਵਾਨ ਬੀਬੀ ਰੁਪਿੰਦਰ ਕੌਰ ਜੀ ਸਮੁੱਚੇ ਹੀ ਪਰਿਵਾਰ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ ਸਤਿਗੁਰੂ ਕਿਰਪਾ ਕਰਨੀ ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰ ਅੰਦਰ ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸਾ ਬਖਸ਼ਣਾ ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਿਸ਼ ਕਰਨੀਆਂ ਬੱਚਿਆਂ ਨੂੰ ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਣੀ ਮਾਤਾ ਪਿਤਾ ਦੇ ਆਗਿਆਕਾਰੀ ਬਣਾ ਕੇ ਮਾੜੀ ਭੈੜੀ ਸੰਗਤ ਤੋਂ ਬਚਾ ਕੇ ਰੱਖਣਾ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ

ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰਥਾ ਬਖਸ਼ਣੀ ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ ਨਾਨਕ ਨਾਮ।

ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਗਰੀਬ ਨਿਵਾਜ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਮੇਂ ਅਤੇ ਸਵਾਸਾਂ ਨੂੰ ਸਫਲ ਬਣਾ ਰਹੇ ਹੋ। ਧੰਨਵਾਦੀ ਹਾਂ ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪ੍ਰਿਤਪਾਲ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ ਪਟਿਆਲਾ, ਜੋ ਰੋਜ਼ਾਨਾ ਹੀ ਆਪ ਜੀ ਨੂੰ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਪਾਵਨ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਨਿਹਾਲ ਕਰਦੇ ਹਨ ਅਤੇ ਰੋਜ਼ਾਨਾ ਹੀ ਸ਼ਾਮ ਦੇ ਸਮੇਂ ਪਾਵਨ ਗੁਰ ਇਤਿਹਾਸ ਦੀ ਪ੍ਰਾਚੀਨ ਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਨਾਲ ਆਪ ਸੰਗਤਾਂ ਨੂੰ ਜੋੜਦੇ ਹਨ। ਰਹਿੰਦਿਆਂ ਦਿਨਾਂ ਤੱਕ ਆਪ ਜੀਆਂ ਨੇ ਵੱਧ ਚੜ੍ਹ ਕੇ ਦੋਨੋਂ ਸਮੇਂ ਪਹੁੰਚ ਕੇ ਲਾਹੇ ਪ੍ਰਾਪਤ ਕਰਨੇ, ਸੋ ਆਪ ਸੰਗਤਾਂ ਨੂੰ ਭਲੀ ਭਾਂਤ ਪਤਾ ਹੀ ਹੈ ਜੋ 11 ਮਈ ਤੋਂ ਲੈ ਕੇ 17 ਮਈ ਤੱਕ ਸਿੱਖ ਪੰਥ ਦੀ ਮਾਇਨਾਜ਼ ਹਸਤੀ ਅਤਿ ਸਤਿਕਾਰਯੋਗ ਕੀਰਤਨੀ ਹੈ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ, ਉਹਨਾਂ ਦਾ ਰੋਜ਼ਾਨਾ ਸ਼ਾਮ 7:30 ਤੋਂ 8:30 ਵਜੇ ਤੱਕ ਦਾ ਸਮਾਂ ਹੁੰਦਾ ਹੈ। ਸਵਾਬ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਕੇਵਲ 5 ਕੁ ਦਿਨ ਉਹਨਾਂ ਦੇ ਦੀਵਾਨਾਂ ਦੇ ਬਾਕੀ ਹਨ। ਆਪ ਜੀਆਂ ਨੇ ਰੋਜ਼ਾਨਾ ਸ਼ਾਮ 7:30 ਤੋਂ 8:30 ਵਜੇ ਤੱਕ ਗੁਰਬਾਣੀ ਕੀਰਤਨ ਸਮੇਂ ਵੀ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ ਤਿੰਨਾਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ। ਆਓ ਅਗਲੇ ਸਮੇਂ ਵਾਸਤੇ ਹੁਣ ਬੇਨਤੀ ਕਰਾਂ ਭਾਈ ਵਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲੇ, ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਸ਼ਿਰਸ਼ਾਰ ਕਰਨਗੇ। ਹੋਈਆਂ ਭੁੱਲਾਂ ਦੀ ਤਰਸ ਕਰਕੇ ਖਿਮਾ ਬਖਸ਼ਣੀ, ਜੋੜਿਆਂ ਵਿੱਚ ਬਿਠਾਈ ਰੱਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਿਕਰਮਜੀਤ ਸਿੰਘ ਜੀ, ਗੁਰਦਾਸਪੁਰ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲ ਸਿੰਘ ਜੀ ਜੀ ਰਬਾਬੀ ਹਜ਼ੂਰੀ ਰਾਗੀ ਸੰਚ ਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਭਾਈ ਸਾਹਿਬ ਤਲੋਚਨ ਸਿੰਘ ਜੀ ਭੰਬਦੀ ਜੀ ਦੇ ਢਾਡੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਗੁਰ ਇਤਿਹਾਸ ਤੇ ਵਾਰਾਂ ਸਰਵਣ ਕਰਵਾਉਣ ਜੀ। ਆਪ ਜੀ ਗੁਰ ਇਤਿਹਾਸ ਤੇ ਵਾਰਾਂ ਸਰਵਣ ਕਰੋ ਜੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਵਾਹਿਗੁਰੂ।

0: ਜੁਗ ਜੁਗ ਅਟਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਰੋਜ਼ਾਨਾ ਦੀ ਤਰ੍ਹਾਂ ਦੁਪਹਿਰ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਲਈ ਜੁੜ ਬੈਠੇ ਗੁਰੂ ਪਿਆਰਿਓ, ਸਮਾਂ ਮਿਲਿਆ ਕੁਛ ਸਮੇਂ ਲਈ ਆਪ ਜੀ ਦੇ ਰੂਬਰੂ ਹੁੰਦਿਆਂ ਆਪ ਜੀ ਦੇ ਦਰਸ਼ਨ ਦੀ ਦਾਰ ਕਰਦਿਆਂ ਗੁਰਮਤਿ ਦੇ ਵਿਚਾਰਾਂ ਦੀ ਸਾਂਝ ਵੀ ਆਰੰਭੀ ਜਾਏ ਅਤੇ ਉਹ ਲੜੀ ਵਾਰ ਇਤਿਹਾਸ ਜੋ ਆਪਾਂ ਪੜ੍ਹਦੇ ਆ ਰਹੇ ਹਾਂ ਉਹਦੀਆਂ ਕੁਝ ਅਗਲੀਆਂ ਕਹਾਣੀਆਂ ਨੇ ਜਿਹੜੀਆਂ ਉਹ ਵੀ ਆਪ ਜੀ ਦੇ ਸਨਮੁਖ ਬਿਆਨ ਕਰਨੀਆਂ ਆਰੰਭ ਕੀਤੀਆਂ ਜਾਣ। ਆਪ ਸਰਵਣ ਕਰ ਰਹੇ ਸੀ ਮੇਰੇ ਸਾਥੀ, ਗੁਰਬਾਣੀ ਦਾ ਇਹ ਪੈਗਾਮ ਆਪ ਜੀ ਨਾਲ ਸਾਂਝਾ ਕਰ ਰਹੇ ਸਨ। ਐ ਮਨੁੱਖ, ਤੈਨੂੰ ਇਹ ਮਨੁੱਖਾ ਜਨਮ ਵੱਡੇ ਭਾਗਾਂ ਨਾਲ ਪ੍ਰਾਪਤ ਹੋਇਆ, ਤੂੰ ਇਹਦੇ ਵਿੱਚ ਆ ਕੇ ਉਸ ਵਾਹਿਗੁਰੂ ਦਾ ਨਾਮ ਜਪ। ਇੱਕ ਪੰਕਤੀ ਆਈ ਸੀ, ਸੇਵਾ ਅਤੇ ਬੰਦਗੀ ਦੋ ਸਾਧਨ ਗੁਰਾਂ ਨੇ ਦੱਸੇ, ਸੰਗਤਾਂ ਨਾਲ ਮਿਲ ਕੇ ਕਮਾਈ ਜਾ। ਗੁਰਮਤਿ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ ਦੀ ਰੋਸ਼ਨੀ ਵਿੱਚ ਮਨੁੱਖ ਨੂੰ ਰੱਬ ਦੀ ਪ੍ਰਾਪਤੀ ਵਾਸਤੇ ਦੋ ਮਾਰਗ ਦੱਸੇ ਗਏ ਨੇ, ਦੋ ਤਰੀਕੇ ਦੱਸੇ ਗਏ ਨੇ ਤੂੰ ਰੱਬ ਨੂੰ ਇਹਦੇ ਨਾਲ ਪ੍ਰਾਪਤ ਕਰ ਸਕਦਾ। ਕਿਹੜੇ? ਇੱਕ ਸੇਵਾ ਅਤੇ ਦੂਜਾ ਸਿਮਰਨ, ਜਿਹਨੂੰ ਅਸੀਂ ਬੰਦਗੀ ਕਰਨਾ ਕਹਿੰਦੇ, ਨਾਮ ਜਪਣਾ ਕਹਿੰਦੇ ਹਾਂ। ਲੇਕਿਨ ਮਹਾਰਾਜ ਨੇ ਦੋਨਾਂ ਸਾਧਨਾਂ ਨੇ ਆਖਿਆ ਕਿ ਇਕੱਲਾ ਨਹੀਂ, ਤੂੰ ਸੰਗਤ ਨਾਲ ਮਿਲ ਕੇ ਕਰ। ਜੇ ਸੰਗਤ ਨਾਲ ਮਿਲ ਕੇ ਕਰੇਗਾ ਤੇ ਫਿਰ ਤੈਨੂੰ ਸਹਿਜ ਨਾਲ ਰੱਬ ਮਿਲ ਜਾਏਗਾ। ਹੁਣ ਜਿੱਥੋਂ ਤੱਕ ਨਾਮ ਜਪਣ ਦਾ ਸੰਬੰਧ ਹੈ, ਤਾਂ ਅਸੀਂ ਘਰ ਬਹਿ ਕੇ ਵੀ ਜਪ ਸਕਦੇ ਹਾਂ। ਜਿੰਨਾ ਮਰਜ਼ੀ ਪਾਠ ਕਰ ਲਓ, ਘਰ ਬੈਠ ਕੇ ਹੋ ਜਾਏਗਾ। ਜਿੰਨਾ ਮਰਜ਼ੀ ਸਿਮਰਨ ਕਰ ਲਓ, ਘਰ ਬੈਠ ਕੇ ਹੋ ਜਾਏਗਾ। ਪਰ ਜਦੋਂ ਇਕੱਲੇ ਕਰਾਂਗੇ ਨਾ, ਇਹ ਮਨ ਦੀ ਕਮਜ਼ੋਰੀ ਹੈ ਵੀ ਇਹਦੇ ਵਿੱਚ ਹੰਕਾਰ ਬਹੁਤ ਛੇਤੀ ਆ ਜਾਂਦਾ। ਕੋਈ ਵੀ ਕੰਮ ਕਰਦਾ ਬੰਦਾ ਕਹਿੰਦਾ ਮੈਂ ਕੀਤਾ, ਅਸ਼ੋਪਲੇ ਜੇ ਤੁਹਾਡੇ ਮਨ ਵਿੱਚ ਹੰਕਾਰ ਪ੍ਰਵੇਸ਼ ਕਰ ਦਿੰਦਾ, ਜਿੱਥੇ ਹੰਕਾਰ ਆ ਗਿਆ ਉੱਥੋਂ ਰੱਬ ਤੋਂ ਦੂਰ ਚਲ ਗਿਆ। ਇਸੇ ਕਰਕੇ ਮਹਾਰਾਜ ਨੇ ਆਖਿਆ ਵੀ ਜੇ ਨਾਮ ਜਪਣਾ ਤਾਂ ਵੀ ਸੰਗਤ ਵਿੱਚ ਜਪ। ਹੁਣ ਜੇ ਲੰਗਰ ਚਲਾਉਣਾ ਹੋਵੇ, ਆਪਾਂ ਕੋਈ ਵੀ ਚਲਾ ਸਕਦਾ, ਬਹੁਤ ਸਾਰੇ ਅਮੀਰ ਬੰਦੇ ਨੇ ਇੱਥੇ, ਪਰ ਮਨ ਵਿੱਚ ਹੰਕਾਰ ਆ ਜਾਏਗਾ, ਇਹ ਲੰਗਰ ਮੈਂ ਚਲਾਉਣਾ, ਇਹ ਲੰਗਰ ਸਾਡਾ ਹੈ। ਜਦੋਂ ਹੰਕਾਰ ਆ ਗਿਆ, ਸਮਝ ਲਓ ਅਸੀਂ ਰੱਬ ਤੋਂ ਦੂਰ ਚਲੇ ਗਏ। ਲੇਕਿਨ ਜੇ ਸੰਗਤ ਵਿੱਚ, ਅੱਜ ਮੈਂ ਹੁਣ ਥੱਲੇ ਲੰਗਰ ਚੱਲਦਾ, ਕਿਣਕਾ ਕਿਣਕਾ ਮਾਤਰ ਤੁਸੀਂ ਸਾਰੇ ਲਿਆ ਚੱਲਦਾ, ਯੋਗਦਾਨ ਤੁਹਾਡਾ ਪੈ ਗਿਆ, ਕੋਈ ਆਟੇ ਦੀ ਬੋਰੀ ਲੈ ਕੇ ਆਇਆ, ਜਾਂ ਕੋਈ ਦੁੱਧ ਦੀ ਕੇਨੀ ਲੈ ਕੇ ਆਇਆ, ਜਾਂ ਕੋਈ ਸ਼ੂਗਰ ਲੈ ਕੇ ਆਇਆ, ਜਾਂ ਕੋਈ ਦਾਲਾਂ ਲੈ ਕੇ ਆਇਆ, ਪਤਾ ਨਹੀਂ ਕਿਹਦੀ ਰਸਨਾ ਵਿੱਚ ਪੈ ਜਾਏ ਕਿਣਕਾ ਮਾਤਰ, ਅਤੇ ਉਹਦੇ ਅੰਦਰੋਂ ਅਰਦਾਸ ਨਿਕਲੇ ਅਤੇ ਉਹ ਅਰਦਾਸ ਨੇ ਸਾਡਾ ਭਲਾ ਕਰ ਦੇਣਾ। ਮਹਾਰਾਜ, ਮੈਂ ਗੱਲ ਨਿਬੇੜੀ ਨਾ ਕਰਾਂ, ਪੈ ਤਾਂ ਹਾਸੇ ਪੰਨੇ 'ਤੇ ਆਉਣਾ। ਮਹਾਰਾਜ ਕਹਿੰਦੇ ਨੇ ਵੀ ਇਹ ਦੋ ਸਾਧਨ ਨੇ, ਲੇਕਿਨ ਸੰਗਤ ਨਾਲ ਮਿਲ ਕੇ ਨਾਮ ਜਪ, ਅਤੇ ਆਓ ਫਿਰ ਸੰਗਤੀ ਰੂਪ ਵਿੱਚ ਨਾਮ ਜਪੀਏ। ਮੈਂ ਆਪ ਜੀ ਨੂੰ ਫਤਿਹ ਬੁਲਾਉਣ ਲੱਗਾ। ਇਹਦੇ ਵਿੱਚ ਦੋ ਵਾਰੀ ਵਾਹਿਗੁਰੂ ਸ਼ਬਦ ਹੈ, ਸੰਗਤੀ ਰੂਪ ਵਿੱਚ ਆਪਾਂ ਜੁੜ ਬੈਠੇ ਹਾਂ। ਹੁਣ ਸੇਵਾ ਹੈ ਜਿਹੜੀ, ਇਹ ਹੇਠਾਂ ਲੰਗਰ ਹਾਲ ਵਿੱਚ ਕੀਤੀ ਜਾ ਰਹੀ ਹੈ। ਕੋਈ ਪ੍ਰਸ਼ਾਦੇ ਪਕਾ ਰਿਹਾ, ਕੋਈ ਵਰਤਾ ਰਿਹਾ, ਕੋਈ ਆਟਾ ਗੁੰਨ ਰਿਹਾ, ਕੋਈ ਦਾਲ ਬਣਾ ਰਿਹਾ, ਕੋਈ ਸਫਾਈ ਕਰ ਰਿਹਾ, ਉਹ ਸੇਵਾ ਕਰ ਰਹੇ ਨੇ। ਸਾਡੇ ਹਿੱਸੇ ਵਿੱਚ ਹੈ ਨਾਮ ਜਪਣਾ, ਆਓ ਨਾਮ ਜਪੀਏ। ਦੋ ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਅਤੇ ਆਪਣੇ ਮਨਾਂ ਦੀ ਹਾਜ਼ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਲਗਵਾਓ। ਫਤਿਹ ਪ੍ਰਵਾਨ ਕਰਕੇ ਜਥੇ ਨੂੰ ਕੁਝ ਕਹਿਣ ਦੀ ਆਗਿਆ ਬਖਸ਼ਿਸ਼ ਕਰੋ। ਪਿਆਰ ਸਹਿਤ ਕਹਿ ਦਿਓ ਜੀ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਗੁਰੂ ਗ੍ਰੰਥ ਸਾਹਿਬ ਮਹਾਰਾਜ ਰਹਿਮਤ ਕਰਨ, ਆਪ ਜਿੰਨੀਆਂ ਵੀ ਸੰਗਤਾਂ, ਜਿਹੜੀ ਸ਼ੁਭ ਕਾਮਨਾ, ਸ਼ੁਭ ਭਾਵਨਾ, ਆਸ ਮੁਰਾਦ ਲੈ ਕੇ ਆਇਓ, ਮਹਾਰਾਜ ਤੁਹਾਡੀਆਂ ਸਭ ਦੀਆਂ ਸ਼ੁਭ ਕਾਮਨਾਵਾਂ, ਸ਼ੁਭ ਭਾਵਨਾਵਾਂ, ਆਸਾਂ ਮੁਰਾਦਾਂ ਪੂਰੀਆਂ ਕਰਨ, ਅਤੇ ਦੁਨਿਆਵੀ ਦਾਤਾਂ ਦੇ ਨਾਲ ਨਾਲ ਮਹਾਰਾਜ ਸਾਡੇ ਸਭਨਾਂ ਦੀ ਝੋਲੀ ਵਿੱਚ ਗੁਰਬਾਣੀ ਦੇ ਨਿਤਨੇਮ ਦੀ ਦਾਤ ਪਾ ਦੇਣ। ਆਓ ਆਪਣੀ ਧਰਤੀ ਨੂੰ ਨਦੇੜ ਦੀ, ਆਪਣੀ ਸੋਚ ਨੂੰ ਨਦੇੜ ਦੀ ਧਰਤੀ 'ਤੇ ਲੈ ਕੇ ਚੱਲੀਏ, ਜਿੱਥੇ ਮੇਰਾ ਕਲਗੀ ਵਾਲਾ ਪਾਤਸ਼ਾਹ ਸੁਭਾਹਮਾਨ ਹੋਇਆ ਹੈ। ਇਹ ਆਸ਼ਰਮ, ਇਹ ਮੱਠ ਮਾਧੋ ਦਾਸ ਵੈਰਾਗੀ ਦਾ ਹੈ, ਜਿਹੜਾ ਆਪਣੇ ਮੱਠ ਤੋਂ ਬਾਹਰ ਗਿਆ ਹੋਇਆ ਹੈ। ਜਦੋਂ ਕਲਗੀ ਵਾਲਾ ਪਾਤਸ਼ਾਹ ਉਸ ਥਾਂ 'ਤੇ ਜਾ ਕੇ ਉਹਦੇ ਆਸਣ 'ਤੇ ਸੁਭਾਹਮਾਨ ਹੁੰਦਾ ਹੈ,

ਇੱਕਦਮ ਮੱਠ ਵਿੱਚ ਹਾਹਾਕਾਰ ਮੱਚ ਜਾਂਦੀ ਹੈ। ਸਾਡੇ ਵੱਡੇ ਦੇ, ਸਾਡੇ ਆਗੂ ਦੇ, ਇਸ ਥਾਂ ਦੇ ਮਾਲਕ ਦੇ ਤਖ਼ਤ 'ਤੇ ਆ ਕੇ ਕੋਈ ਹੋਰ ਬੈਠ ਗਿਆ, ਕਿਵੇਂ ਆਏ ਨਿਕਲ ਗਈ ਤਰਪਾਤਸ਼ਾਹ ਇਸ ਥਾਂ ਦੇ ਉੱਤੇ। ਕੱਲ ਆਪਾਂ ਟੂਕ ਮਾਤਰ ਗੱਲ ਨਾ ਕਰ ਸਕੇ, ਕੇਵਲ ਇੰਨੀ ਗੱਲ ਆਖੀ ਕਿ ਮਹਾਰਾਜ ਨੰਦੇੜ ਦੀ ਧਰਤੀ 'ਤੇ ਪਹੁੰਚ ਗਏ। ਇਤਿਹਾਸ ਦੇ ਵਿਦਿਆਰਥੀ ਬੈਠੇ ਹੁੰਦੇ ਨੇ, ਘਰਾਂ ਵਿੱਚ ਬੈਠੇ ਵੀ ਗੁਰਮੁਖ ਪਿਆਰੇ ਸੁਣਦੇ ਨੇ। ਅੱਜ ਆਪਾਂ ਅੱਜ ਦੇ ਪ੍ਰਸੰਗ ਵਿੱਚ ਸਮਝਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਕਿ ਗੁਰੂ ਕੀ ਹੈ। ਗੁਰੂ ਦੇ ਸ਼ਬਦ ਦੇ ਅਰਥ ਜਾਣਦੇ ਹਾਂ, ਜਿਹੜਾ ਮਨੁੱਖੀ ਮਨ ਨੂੰ ਹਨੇਰੇ ਤੋਂ ਰੋਸ਼ਨੀ ਵਿੱਚ ਲੈ ਜਾਏ, ਹਨੇਰੇ ਵਿੱਚੋਂ ਚਾਨਣ ਵਿੱਚ ਲੈ ਜਾਏ, ਅਗਿਆਨ ਵਿੱਚੋਂ ਗਿਆਨ ਦੀ ਦੁਨੀਆਂ ਵਿੱਚ ਉਹਦਾ ਪ੍ਰਵੇਸ਼ ਕਰਾ ਦੇਵੇ। ਹੁਣ ਇਹ ਜਿਹੜਾ ਮਾਧੋਦਾਸ ਵਿਰਾਗੀ ਹੈ, ਇਹ ਕਈ ਗੁਰੂ ਧਾਰਨ ਕਰਦਾ ਆਇਆ ਹੈ। ਜਿਹਨਾਂ ਨੇ ਕੱਲ੍ਹ ਦੀ ਬਾਣੀ ਸੁਣਿਆ, ਇਹ ਜਾਨਕੀ ਦਾਸ ਦਾ ਚੇਲਾ ਬਣਿਆ, ਇਹ ਸਾਧੂ ਰਾਮਦਾਸ ਦਾ ਚੇਲਾ ਬਣਿਆ, ਇਹ ਜੋਗੀ ਔਗੜਨਾਥ ਦਾ ਚੇਲਾ ਬਣਿਆ, ਜਿੱਥੋਂ ਇਹਨੂੰ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੋਈ, ਜਿੱਥੋਂ ਇਹ ਜਾਦੂ ਦਾ ਬਹੁਤ ਵੱਡਾ ਕਾਰੀਗਰ ਹੋ ਗਿਆ, ਇਹ ਤੰਤਰਿਕ ਵਿੱਦਿਆ ਦਾ ਬਹੁਤ ਮਾਹਰ ਹੋ ਗਿਆ, ਇਹ ਉਹਨੂੰ ਆਪਣੇ ਹਿੱਤ ਵਿੱਚ ਵਰਤਦਾ ਹੈ। ਇਲਾਕੇ ਵਿੱਚ ਇਹਦਾ ਬਹੁਤ ਮਾਣ ਤਾਣ ਹੈ, ਇਲਾਕੇ ਦੇ ਸਾਧੂਆਂ ਵਿੱਚ ਇਹਦੀ ਬਹੁਤ ਦਹਿਸ਼ਤ ਹੈ, ਇਹਦਾ ਬਹੁਤ ਪ੍ਰਭਾਵ ਹੈ ਉਹਨਾਂ ਦੇ ਮਨ ਵਿੱਚ ਹੈ। ਇਹ ਮਾਧੋ ਰਸ ਬਹੁਤ ਵੱਡੀਆਂ ਕਰਾਮਾਤਾਂ ਦਾ ਮਾਲਕ ਹੈ, ਇਹ ਆਏ ਸਾਧੂਆਂ ਨਾਲ ਜੋ ਵਰਤਾ ਕਰਦਾ। ਜਿਉਂ ਜਿਉਂ ਆਪਾਂ ਇਤਿਹਾਸ ਪੜ੍ਹਦੇ ਜਾਵਾਂਗੇ, ਸਾਡੀ ਸਮਝ ਵਿੱਚ ਆਉਂਦੀ ਜਾਏਗੀ ਗੱਲ। ਮੈਂ ਜ਼ਿਕਰ ਕਰ ਰਿਹਾ ਸੀ ਕਲਗੀ ਵਾਲੇ ਪਾਤਸ਼ਾਹ ਕਿਵੇਂ ਪਹੁੰਚਦੇ, ਹਾਲਾਤ ਕਿੱਦਾਂ ਕਰਵਟ ਲੈਂਦੇ ਨੇ। ਸੰਖੇਪ ਟੂਕ ਮਾਤਰ ਗੱਲ ਨੂੰ ਜੋੜਨ ਵਾਸਤੇ, 1706 ਵਿੱਚ ਮੇਰਾ ਕਲਗੀ ਵਾਲਾ ਪਾਤਸ਼ਾਹ, ਜਿਹਨੂੰ ਅਸੀਂ ਜ਼ਫਰਨਾਮਾ ਕਹਿੰਦੇ ਹਾਂ, ਦੀਨੇ ਕਾਂਗੜ ਦੀ ਧਰਤੀ, ਉੱਥੋਂ ਜ਼ਫਰਨਾਮਾ ਸਾਹਿਬ ਲਿਖ ਕੇ ਦੋ ਸਿੰਘਾਂ ਨੂੰ ਭੇਜਦੇ ਨੇ, ਭਾਈ ਦਿਆ ਸਿੰਘ, ਧਰਮ ਸਿੰਘ ਨੂੰ, ਕਿ ਔਰੰਗਜ਼ੇਬ ਨੂੰ ਦਿੱਤਾ ਜਾਏ। ਹੁਣ ਇੱਕ ਬੰਨੇ ਮਹਾਰਾਜ ਜੰਗ ਲੜਦੇ ਨੇ, ਜ਼ਾਲਮ ਹਕੂਮਤ ਦੇ ਨਾਲ ਟੱਕਰ ਲੈਂਦੇ ਨੇ, ਲੇਕਿਨ ਦੂਜੇ ਬੰਨੇ ਸੰਵਾਦ ਦਾ ਪੱਖ ਹੈ ਜਿਹੜਾ, ਉਹ ਖਾਲੀ ਨਹੀਂ ਛੱਡਦੇ। ਸੰਵਾਦ, ਇਹ ਚਿੱਠੀ ਜਿਹਨੂੰ ਜੁੱਦੀ ਚਿੱਠੀ ਵੀ ਲਿਖਿਆ ਜਾਂਦਾ, ਮਹਾਰਾਜ ਲਿਖਦੇ ਨੇ ਅਤੇ ਸਿੰਘਾਂ ਨੂੰ ਭੇਜ ਦਿੰਦੇ ਨੇ। ਫਿਰ ਲੰਮਾ ਸਮਾਂ ਉਹਨਾਂ ਸਿੰਘਾਂ ਨਾਲ ਕੋਈ ਤਾਲਮੇਲ ਨਹੀਂ ਹੁੰਦਾ, ਕਿਉਂਕਿ ਅੱਜ ਵਰਗਾ ਸਾਧਨ ਨਹੀਂ ਸੀ ਕਿ ਜਾ ਕੇ ਟੈਲੀਫੋਨ ਕਰ ਦਿਓ ਮੈਂ ਪਹੁੰਚ ਗਿਆ। ਔਰੰਗਜ਼ੇਬ ਨੂੰ ਲੱਭਦੇ ਉਹ ਸਿੰਘ, ਕਿਉਂਕਿ ਔਰੰਗਜ਼ੇਬ ਦਿੱਲੀ ਵਿੱਚ ਨਹੀਂ, ਉਹ ਰਾਜਪੂਤਾਨੇ ਵਿੱਚ ਗਿਆ ਹੋਇਆ, ਦੱਖਣ ਵਿੱਚ ਗਿਆ ਹੋਇਆ, ਉਹਦੀ ਉਮਰ ਦਾ ਆਖਰੀ ਪੜਾਅ ਹੈ। ਅਤੇ ਮਹਾਰਾਜ ਹੁਣ ਆਪ ਚੱਲ ਪਏ ਉਸ ਪਾਸੇ ਨੂੰ। ਇਤਿਹਾਸ ਇਹ ਗੱਲ ਕਹਿੰਦਾ ਕਿ ਪੁਸ਼ਕਰ ਅਤੇ ਨਰੈਣੇ ਤੋਂ ਬਾਅਦ ਬਘੌਰ ਉੱਥੇ ਹੈ ਇਲਾਕਾ, ਦਾਸਾਂ ਨੂੰ ਜਾਣ ਦਾ ਮੌਕਾ ਮਿਲਿਆ, ਉੱਥੇ ਇਹ ਸਿੰਘ ਮਹਾਰਾਜ ਨੂੰ ਮਿਲੇ, ਭਾਈ ਦਿਆ ਸਿੰਘ ਅਤੇ ਧਰਮ ਸਿੰਘ। ਅਤੇ ਉਹਨਾਂ ਨੇ ਦੱਸਿਆ, ਸੱਚੇ ਪਾਤਸ਼ਾਹ, ਜਦੋਂ ਅਸੀਂ ਤੁਹਾਡਾ ਪੱਤਰ ਹੈ ਜਿਹੜਾ ਜ਼ਫਰਨਾਮਾ ਔਰੰਗਜ਼ੇਬ ਨੂੰ ਦਿੱਤਾ ਨਾ, ਉਹ ਪੜ੍ਹ ਕੇ ਬਹੁਤ ਪ੍ਰਭਾਵਿਤ ਹੋਇਆ। ਉਹਨੇ ਜ਼ਿੰਮੇਵਾਰੀ ਲਾਈ ਆਪਣੇ ਦੋ ਵੱਡੇ ਅਫਸਰਾਂ ਦੀ ਕਿ ਦਿੱਲੀ ਦੇ ਸੂਬੇਦਾਰ ਨੂੰ ਇਹ ਗੱਲ ਕਹੀ ਜਾਏ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਸਾਡੀ ਮੁਲਾਕਾਤ ਕਰਨ ਦਾ ਪ੍ਰਬੰਧ ਕੀਤਾ ਜਾਏ, ਅਸੀਂ ਕਲਗੀਧਰ ਪਾਤਸ਼ਾਹ ਨਾਲ ਮੁਲਾਕਾਤ ਕਰਨੀ ਚਾਹੁੰਦੇ ਹਾਂ, ਔਰੰਗਜ਼ੇਬ ਦਾ ਹੁਕਮ ਹੈ, ਮੈਂ ਕਲਗੀਧਰ ਪਾਤਸ਼ਾਹ ਨਾਲ ਮੁਲਾਕਾਤ ਕਰਨੀ ਚਾਹੁੰਦਾ। ਲੇਕਿਨ ਕਲਗੀ ਵਾਲੇ ਪਾਤਸ਼ਾਹ ਨੇ ਆਖਿਆ, ਹੁਣ ਇਹ ਮੁਲਾਕਾਤ ਨਹੀਂ ਹੋਏਗੀ, ਕਿਉਂਕਿ ਔਰੰਗਜ਼ੇਬ ਦਾ ਆਖਰੀ ਵਕਤ ਆ ਗਿਆ, ਹੁਣ ਇਹ ਮੁਲਾਕਾਤ ਸਾਡੀ ਉਹਨਾਂ ਦੇ ਨਾਲ ਹੋਣੀ ਨਹੀਂ। ਸੱਚਮੁੱਚ ਐਸਾ ਹੋਇਆ, ਔਰੰਗਜ਼ੇਬ ਮਰ ਗਿਆ। ਔਰੰਗਜ਼ੇਬ ਤੋਂ ਬਾਅਦ ਉਹਦੇ ਪੁੱਤਰਾਂ ਵਿੱਚ ਤਖ਼ਤ ਹਾਸਲ ਕਰਨ ਦੀ ਲੜਾਈ ਹੋ ਗਈ, ਤਾਰ ਆਜ਼ਮ ਅਤੇ ਮੁਅੱਜ਼ਮ, ਜਿਹਦਾ ਨਾਂ ਬਹਾਦਰ ਸ਼ਾਹ ਕਰਕੇ ਅਸੀਂ ਜਾਣਦੇ ਹਾਂ। ਅਤੇ ਇਹਦੇ ਵਿੱਚ ਇਹ ਜਿਹੜਾ ਬਹਾਦਰ ਸ਼ਾਹ ਹੈ, ਇਹਨੇ ਕਲਗੀ ਵਾਲੇ ਪਾਤਸ਼ਾਹ ਤੋਂ ਮਦਦ ਮੰਗੀ, ਇਹ ਕਲਗੀ ਵਾਲੇ ਪਾਤਸ਼ਾਹ ਤੋਂ ਬਹੁਤ ਪ੍ਰਭਾਵਿਤ ਹੈ। ਇਹਦੇ ਪਿੱਛੇ ਇੱਕ ਲੰਮਾ ਇਤਿਹਾਸ ਹੈ, ਭਾਈ ਨੰਦ ਲਾਲ, ਆਪਾਂ ਕਿਸੇ ਦਿਨ ਸਮਾਂ ਮਿਲਿਆ ਤੇ ਵਿਚਾਰਾਂਗੇ। ਭਾਈ ਨੰਦ ਲਾਲ ਸਿੱਖ ਪੰਥ ਵਿੱਚ ਬਹੁਤ ਪ੍ਰਵਾਨਿਤ ਹਸਤੀ ਹੈ, ਜੇ ਸਤਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਹੁੰਦੇ ਕੀਰਤਨ ਨੂੰ ਕਦੇ ਧਿਆਨ ਨਾ ਸੁਣੋ, ਉੱਥੇ ਜਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਗਹਿਣ ਹੁੰਦਾ, ਜਾਂ ਦਸਮ ਪਾਤਸ਼ਾਹ ਦੀ ਬਾਣੀ ਦਾ ਗਹਿਣ ਹੁੰਦਾ, ਅਤੇ ਜਾਂ ਫਿਰ ਭਾਈ ਸਾਹਿਬ ਭਾਈ ਨੰਦ ਲਾਲ ਗੋਇਆ ਦੀਆਂ ਜਿਹੜੀਆਂ ਰਚਨਾਵਾਂ ਨੇ ਉਹਨਾਂ ਦਾ ਗਹਿਣ ਹੁੰਦਾ। ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਉਹਦੀਆਂ ਰਚਨਾਵਾਂ ਕਿੰਨੀਆਂ ਉੱਚ ਪਾਏ ਦੀਆਂ ਨੇ, ਉਹ ਬਹੁਤ ਉੱਚ ਕੋਟੀ ਦਾ ਵਿਦਵਾਨ ਹੈ। ਗਜ਼ਨੀ ਵਿੱਚ ਪੈਦਾ ਹੋਇਆ, ਔਰੰਗਜ਼ੇਬ ਦਾ ਨਾਜ਼ਮ ਬਣਿਆ,
ਤੇ ਔਰੰਗਜ਼ੇਬ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ, ਕਿਉਂਕਿ ਕੁਰਾਨ ਦੀਆਂ ਆਇਤਾਂ ਦਾ ਜਿਹੜਾ ਅਰਥ ਬਹਾਦਰ ਸ਼ਾਹ ਨੂੰ ਭਾਈ ਨੰਦ ਲਾਲ ਨੇ ਸਮਝਾਇਆ, ਔਰੰਗਜ਼ੇਬ ਨੇ ਆਪਣੇ ਪੁੱਤਰ ਬਹਾਦਰ ਸ਼ਾਹ ਨੂੰ ਇਹਦੇ ਕੋਲ ਪੜ੍ਹਨ ਵਾਸਤੇ ਭੇਜਿਆ ਹੋਇਆ ਸੀ ਕਿ ਤੂੰ ਭਾਈ ਨੰਦ ਲਾਲ ਤੋਂ ਪੜ੍ਹ। ਤੇ ਜਦੋਂ ਉਹਨੂੰ ਪਤਾ ਲੱਗਾ ਵੀ ਏਡਾ ਵੱਡਾ ਫਾਰਸੀ ਦਾ ਵਿਦਵਾਨ ਹੈ, ਉਹਨੇ ਆਖਿਆ ਫਿਰ ਇਹ ਮੁਸਲਮਾਨ ਕਿਉਂ ਨਹੀਂ ਬਣਿਆ? ਤੇ ਬਹਾਦਰ ਸ਼ਾਹ ਨੇ ਕਹਿ ਦਿੱਤਾ ਸੀ ਆਪਣੇ ਉਸਤਾਦ ਨੰਦ ਲਾਲ ਨੂੰ ਕਿ ਤੁਹਾਡੀ ਜਾਨ ਨੂੰ ਖਤਰਾ ਹੈ, ਚਲੇ ਜਾਓ। ਤੇ ਫਿਰ ਉਹ ਆਇਆ ਸੀ ਅਨੰਦਪੁਰ ਸਾਹਿਬ, ਤੇ ਉਹ ਜਾਣਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਾਕਤ ਦੇ ਮਾਲਕ ਨੇ, ਉਹ ਅੱਲਾਹ ਤਾਲਾ ਦਾ ਨੂਰ ਨੇ। ਉਹਨੇ ਮਦਦ ਮੰਗੀ, ਸੱਚੇ ਪਾਤਸ਼ਾਹ ਮੇਰੀ ਮਦਦ ਕਰੋ। ਤੇ ਕਲਗੀ ਵਾਲੇ ਪਾਤਸ਼ਾਹ ਨੇ ਬਹਾਦਰ ਸ਼ਾਹ ਦੀ ਮਦਦ ਕੀਤੀ, ਉਹ ਤਖ਼ਤ ਦਾ ਮਾਲਕ ਬਣ ਗਿਆ। 1707 ਵਿੱਚ ਉਹ ਤਖ਼ਤ ਦਾ ਮਾਲਕ ਠੀਕ ਤਰੀਕੇ ਨਾਲ ਬਣ ਕੇ ਫਿਰ ਉਹ ਕਲਗੀ ਵਾਲੇ ਪਾਤਸ਼ਾਹ ਨੂੰ ਆਪਣੇ ਦਰਬਾਰ ਵਿੱਚ ਸੱਦਦਾ, ਬਹੁਤ ਵੱਡਾ ਮਾਣ ਸਨਮਾਨ ਕਰਦਾ। 60,000 ਰੁਪਇਆ ਉਹ ਮੋਹਰ ਉਸ ਸਮੇਂ ਦੀ ਉਹ ਕਲਗੀ ਵਾਲੇ ਪਾਤਸ਼ਾਹ ਨੂੰ ਭੇਟਾ ਕਰਦੇ। ਲੇਕਿਨ ਸਮਾਂ ਪਾ ਕੇ ਫਿਰ ਬਗਾਵਤ ਹੋ ਗਈ ਦੱਖਣ ਵਿੱਚ, ਤੇ ਉਹਨੇ ਕਲਗੀ ਵਾਲੇ ਪਾਤਸ਼ਾਹ ਨੂੰ ਆਖਿਆ ਮਹਾਰਾਜ ਮੈਨੂੰ ਦੱਖਣ ਵਿੱਚ ਜਾਣਾ ਪੈਣਾ, ਮੈਂ ਫਿਰ ਆ ਕੇ ਤੁਹਾਡੇ ਨਾਲ ਮੁਲਾਕਾਤ ਕਰਾਂਗਾ। ਉਹ ਚਲਾ ਗਿਆ, ਮੁੜ ਕੇ ਮੁਲਾਕਾਤ ਉਸ ਤਰੀਕੇ ਨਾਲ ਨਹੀਂ ਹੋ ਸਕੀ ਜਿਸ ਤਰੀਕੇ ਨਾਲ ਉਹਨੇ ਵਾਅਦਾ ਕੀਤਾ ਸੀ। ਉਹ ਆਪਣੇ ਵਾਅਦੇ ਤੋਂ ਇੱਕ ਤਰੀਕੇ ਦੇ ਨਾਲ ਪਿੱਛੇ ਹਟ ਗਿਆ। ਤੇ ਕਲਗੀ ਵਾਲੇ ਪਾਤਸ਼ਾਹ ਜਾਣ ਗਏ ਕਿ ਹੁਣ ਇਹ ਕੁਝ ਨਹੀਂ ਕਰੇਗਾ। ਉਹਨੇ ਆਖਿਆ ਸੀ ਮਹਾਰਾਜ ਜੋ ਕੁਝ ਵਜ਼ੀਰ ਖਾਨ ਨੇ ਸਰਹੰਦ ਦੇ ਹਾਕਮ ਨੇ ਤੁਹਾਡੇ ਨਾਲ ਕੀਤਾ, ਮੈਂ ਤੁਹਾਨੂੰ ਇਨਸਾਫ਼ ਦਵਾਂਗਾ। ਲੇਕਿਨ ਆਪਣੇ ਕੀਤੇ ਵਾਅਦੇ ਤੋਂ ਪਿੱਛੇ ਚਲਾ ਗਿਆ। ਇਧਰੋਂ ਵਜ਼ੀਰ ਖਾਨ ਗਵਰਨਰ ਆਫ ਸਰਹੰਦ ਨੇ ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਜੀਵਨ ਨੂੰ ਖਤਮ ਕਰਨ ਵਾਸਤੇ ਆਪਣੇ ਵੱਲੋਂ ਦੋ ਜਰਨੈਲ ਭੇਜੇ, ਗੁੱਲ ਖਾਂ ਤੇ ਜਮਸ਼ੈਦ ਖਾਂ। ਤੇ ਕਲਗੀ ਵਾਲੇ ਪਾਤਸ਼ਾਹ ਨੂੰ ਬਹਾਦਰ ਸ਼ਾਹ ਇੱਕ ਵਾਰੀ ਫਿਰ ਮਿਲਦਾ, ਲੇਕਿਨ ਮਹਾਰਾਜ ਜਦੋਂ ਜਾਣ ਗਏ ਕਿ ਇਹਨੇ ਹੁਣ ਇਨਸਾਫ਼ ਨਹੀਂ ਕਰਨਾ, ਤੇ ਮਹਾਰਾਜ ਨੰਦੇੜ ਦੀ ਧਰਤੀ ਤੇ ਆ ਗਏ ਜਿੱਥੇ ਆਪਾਂ ਕੱਲ ਜ਼ਿਕਰ ਕਰ ਰਹੇ ਸੀ। ਕਲਗੀ ਵਾਲਾ ਪਾਤਸ਼ਾਹ ਹੁਣ ਅੱਜ ਆ ਕੇ ਉਸ ਆਸਣ ਤੇ ਬੈਠ ਗਿਆ ਜਿਹੜਾ ਡੇਰਾ ਜਿਹੜਾ ਮੱਠ ਹੈ ਇਹ ਮਾਧੋ ਦਾਸ ਬਰਾਗੀ। ਜਦੋਂ ਇਸ ਆਸਣ ਤੇ ਬੈਠਿਆ ਹਾਹਾਕਾਰ ਮੱਚ ਗਈ, ਉਹਦੇ ਚੇਲੇ ਦੌੜੇ, ਉਹਨਾਂ ਨੇ ਜਾ ਕੇ ਆਖਿਆ ਕਿ ਅੱਜ ਕੋਈ ਅਜੀਬ ਤਰ੍ਹਾਂ ਦਾ ਰਹਿਬਰ ਤੇ ਪੈਗੰਬਰ ਹੈ, ਉਹਦੇ ਚਿਹਰੇ ਤੋਂ ਐਸਾ ਲੱਗਦਾ ਉਹ ਬਹੁਤ ਬੰਦਗੀ ਕਰਦਾ, ਉਹਦੇ ਚਿਹਰੇ ਦਾ ਨੂਰ ਤੱਕਿਆ ਨਹੀਂ ਜਾਂਦਾ, ਉਹਦੀਆਂ ਅੱਖਾਂ ਵੱਲ ਜਦੋਂ ਵੇਖਦੇ ਹਾਂ ਸਾਡੀ ਨੀਵੀਂ ਪੈ ਜਾਂਦੀ ਹੈ, ਲੇਕਿਨ ਉਹਦੇ ਸੀਸ ਤੇ ਕਲਗੀ ਹੈ, ਉਹ ਸ਼ਸਤਰਧਾਰੀ ਹੈ। ਉਹਨੇ ਤੁਹਾਡੇ ਆਸ਼ਰਮ ਵਿੱਚ ਜੋ ਕੁਝ ਕੀਤਾ ਤੁਸੀਂ ਉਹਦੀ ਮਨਾਹੀ ਕੀਤੀ ਹੋਈ ਹੈ, ਅਸੀਂ ਨਹੀਂ ਕਰਦੇ, ਲੇਕਿਨ ਉਹਨੇ ਆ ਕੇ ਕਰ ਦਿੱਤਾ। ਹੁਣ ਗੁੱਸੇ ਵਿੱਚ ਹੋ ਗਿਆ, ਇਹਨੇ ਆਖਿਆ ਐਸਾ ਕੌਣ ਹੈ ਜਿਹੜਾ ਮੇਰੇ ਆਸ਼ਰਮ ਵਿੱਚ ਆ ਕੇ ਮੇਰੀ ਆਗਿਆ ਤੋਂ ਬਿਨਾਂ ਮੇਰੇ ਤਖ਼ਤ ਤੇ ਬੈਠ ਜਾਏ? ਇਹ ਮਨੁੱਖ ਦੇ ਅੰਦਰ ਦੀ ਹਉਮੈ ਹੈ। ਮੈਂ ਕੱਲ੍ਹ ਆਖਿਆ ਸੀ ਮਨੁੱਖ ਦੇ ਵਿੱਚ ਮਾਲਕੀ ਦਾ ਬਹੁਤ ਵੱਡਾ ਪ੍ਰਭਾਵ ਹੈ। ਇਹ ਤੇ ਜਿਹੜੀ ਸੀਟ ਤੇ ਬੈਠ ਜਾਏ, 5-7-10 ਦਿਨ ਇਸ ਸੀਟ ਤੇ ਬੈਠਾ ਰਹੇ ਤੇ ਦੂਜੇ ਦਿਨ ਫਿਰ ਇਹ ਕਹਿੰਦਾ ਵੀ ਹੋਰ ਕੋਈ ਇੱਥੇ ਬੈਠ ਨਹੀਂ ਸਕਦਾ, ਇੱਥੇ ਮੈਂ ਬਹਿਣਾ। ਤੁਸੀਂ ਵੇਖ ਸਕਦੇ ਹੋ ਇਸ ਗੱਲ ਨੂੰ ਪ੍ਰਮਾਣ ਵਜੋਂ, ਇੱਥੇ ਤੇ ਮੈਂ ਬਹਿਣਾ, ਤੂੰ ਕਿਉਂ ਬਹਿ ਗਿਆ? ਈਵਨ ਗੁਰਦੁਆਰਾ ਸਾਹਿਬ ਵਿੱਚ ਵੀ ਐਸਾ ਵੇਖਣ ਨੂੰ ਮਿਲਦਾ ਕਿ ਮੈਂ ਇੱਥੇ ਰੋਜ਼ ਬਹਿਣਾ, ਤੂੰ ਇੱਥੇ ਕਿਉਂ ਬਹਿ ਗਿਆ? ਹਰ ਬੰਦਾ ਨਹੀਂ, ਲੇਕਿਨ ਇਸ ਮਾਨਸਿਕਤਾ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ। ਗੁੱਸੇ ਵਿੱਚ ਆ ਗਿਆ, ਇਹਨੇ ਆਖਿਆ ਜੋ ਕਿ ਤੂੰ ਕਹਿੰਦਾ ਮੈਂ ਵੇਖਦਾ, ਕੌਣ ਹੈ, ਕਿਹੜਾ ਤਾਕਤਵਰ ਹੈ ਜਿਹੜਾ ਮੇਰੇ ਆਸ਼ਰਮ ਵਿੱਚ ਆ ਕੇ ਮੇਰੇ ਹੁਕਮ ਦੀ ਅਵਗਿਆ ਕਰਦਾ ਤੇ ਮੇਰੇ ਤਖ਼ਤ ਤੇ ਬਹਿੰਦਾ? ਹੁਣ ਅੱਗ ਬਗੂਲਾ ਹੋ ਕੇ ਵਾਪਸ ਪਰਤੇ, ਅੱਗੇ ਤਖ਼ਤ ਉੱਤੇ ਮੇਰਾ ਕਲਗੀ ਵਾਲਾ ਪਾਤਸ਼ਾਹ ਬੈਠਾ, ਸਮਰਥ ਸਤਿਗੁਰੂ, ਜਿਨ੍ਹਾਂ ਨੂੰ ਅਕਾਲ ਪੁਰਖ ਨੇ ਆਪਣਾ ਪੁੱਤਰ ਬਣਾ ਕੇ ਇਹ ਕਹਿ ਕੇ ਧਰਤੀ ਤੇ ਭੇਜਿਆ, ਮੈਂ ਆਪਣਾ ਸੁੱਤ ਤੋਂ ਹੀ ਨਵਾਜ਼ਾ, ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਕਰਦਾ। ਬਾਪ ਦੀ ਜਾਇਦਾਦ ਦਾ ਮਾਲਕ ਕੌਣ ਹੁੰਦਾ? ਪੁੱਤਰ ਹੁੰਦਾ ਨਾ। ਹੁਣ ਅਕਾਲ ਪੁਰਖ ਦੀਆਂ ਤਾਕਤਾਂ ਦਾ ਮਾਲਕ ਮੇਰਾ ਕਲਗੀ ਵਾਲਾ ਪਾਤਸ਼ਾਹ ਤਖ਼ਤ ਉੱਤੇ ਸਭਾਇਮਾਨ ਹੈ ਉਸ ਮੱਠ ਵਿੱਚ, ਤੇ ਮਾਧੋ ਦਾਸ ਵਿਰਾਗੀ ਜਦੋਂ ਸਾਹਮਣੇ ਆਉਂਦਾ ਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੂੰ ਮੁਖਾਤਬ ਹੋ ਕੇ ਕੀ ਕਹਿੰਦਾ? ਆਓ ਢਾਡੀ ਕਲਾ ਦੀ ਬੰਦਗੀ ਵਿੱਚੋਂ ਉਹ 17 ਤਰਲੋਚਨ ਸਿੰਘ ਭਮਦੀ ਦਾ ਢਾਡੀ ਜਥਾ, ਭਾਈ ਕਿਸਮਤ ਸਿੰਘ ਰਾਜੂ ਪਿੰਡ ਬੀਲਾ ਅਤੇ ਸਰੰਗੀ ਮਾਸਟਰ ਭਾਈ ਸਤਨਾਮ ਸਿੰਘ ਲਾਲੀ ਬੀਲਾ, ਦੋਨੋਂ ਇੱਕੋ ਪਿੰਡ ਦੇ ਨੇ, ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ, ਬੀਲਾ ਇਤਿਹਾਸਕ ਨਗਰ ਹੈ। ਹੁਣ ਉਹ ਜਿਹੜਾ ਮਾਧੋ ਦਾਸ ਹੈ ਮੇਰੇ ਕਲਗੀ ਵਾਲੇ ਪਾਤਸ਼ਾਹ ਨੂੰ ਮੁਖਾਤਬ ਹੋ ਕੇ ਜਿਹੜਾ ਕੋਈ ਸਵਾਲ ਕਰਦਾ ਜਿਵੇਂ ਗੁੱਸੇ ਵਿੱਚ ਬੋਲਦਾ, ਉਹਦੀ ਤਰਜਮਾਨੀ ਮੇਰੇ ਸਾਥੀ ਆਪ ਦੇ ਸਨਮੁਖ ਇਉਂ ਕਰ ਲੈਂਦੇ।

ਹੁਣ ਮਾਧਵਦਾਸ ਬਰਾਗੀ ਮੇਰੇ ਕਲਗੀ ਵਾਲੇ ਪਾਤਸ਼ਾਹ ਨੂੰ ਮੁਖਾਤਬ ਹੋ ਰਿਹਾ ਤੇ ਬੜੇ ਕਰੜੇ ਸ਼ਬਦ ਵਰਤ ਰਿਹਾ, ਤੂੰ ਕੌਣ ਹੈ, ਕਿੱਥੋਂ ਹੈ? ਲੇਕਿਨ ਕੁਦਰਤ ਦੀ ਅਜੀਮ ਕਰਾਮਾਤ ਹੈ ਕਿ ਜ਼ਬਾਨ ਵਿੱਚੋਂ ਕੌੜਾ ਬੋਲਦਾ, ਹਰਫ ਨਾਲ ਬੋਲਦਾ, ਲੇਕਿਨ ਕਲਗੀ ਵਾਲੇ ਪਾਤਸ਼ਾਹ ਦਾ ਦੀਦਾਰ ਕਰਕੇ ਅੰਦਰੋਂ ਥਿੜਕ ਗਿਆ। ਤੁਸੀਂ ਕਵਿਤਾ ਵੀ ਸ਼ਬਦ ਵਰਤਿਆ ਕਿ ਮੇਰਾ ਆਸਣ ਭਿੱਟਿਆ ਗਿਆ, ਤੂੰ ਖੂਨ ਵਹਾ ਦਿੱਤਾ। ਇਹ ਭਿੱਟ ਸ਼ਬਦ ਹੈ ਜਿਹੜਾ, ਮੈਂ ਤੇ ਹੈਰਾਨ ਹੁੰਦਾ ਸਾਂ ਜਦੋਂ ਅਸੀਂ ਛੋਟੇ ਸਾਂ, ਜੇ ਕੋਈ ਗਰੀਬ ਪਰਿਵਾਰ ਦਾ ਬੰਦਾ ਉੱਚੀ ਸ਼੍ਰੇਣੀ ਦੇ ਘਰ ਵਿੱਚ ਆ ਕੇ ਉਹਨਾਂ ਦੇ ਕਿਸੇ ਭਾਂਡੇ ਨੂੰ ਹੱਥ ਲਾ ਦਿੰਦਾ ਸੀ ਨਾ, ਉਹ ਕਹਿੰਦੇ ਸੀ ਇਹ ਭਾਂਡਾ ਪਿੱਟਿਆ ਗਿਆ। ਪਿੱਤਲ ਦੇ ਗਲਾਸ ਹੁੰਦੇ ਸਨ, ਜੇ ਪਿੱਤਲ ਦੇ ਗਲਾਸ ਨੂੰ ਹੱਥ ਲਾ ਦਿੱਤਾ ਤੇ ਪਿੱਟਿਆ ਗਿਆ, ਜੇ ਉਹਨੂੰ ਚਾਹ ਪੀ ਲਈ ਉਹਨੇ ਪਿੱਟਿਆ ਗਿਆ, ਉਹਦੇ ਵਿੱਚ ਅੱਗ ਪਾਉਂਦੇ ਸੀ। ਪਿੱਟ ਹੋਣ ਦੀ ਗੱਲ, ਗਰੀਬਾਂ ਨਾਲ ਜੋੜ ਕੇ ਗੱਲ ਮੈਂ ਆਪਣੀਆਂ ਅੱਖਾਂ ਨਾਲ ਵੇਖੀ ਹੈ, ਪਿੱਟਿਆ ਗਿਆ। ਹੁਣ ਸਾਹਮਣੇ ਕਲਗੀ ਵਾਲ ਪਾਤਸ਼ਾਹ ਹੈ ਗੁਰੂ ਦਸ਼ਮੇਸ਼ ਪਿਤਾ। ਮੈਂ ਗੁਰੂ ਦੇ ਸੰਬੰਧ ਵਿੱਚ ਇੱਕ ਰੌਚਕ ਗੱਲ ਤੁਹਾਨੂੰ ਸੁਣਾਉਣ ਲੱਗਾ, ਪਿਆਰ ਨਾਲ ਸੁਣਿਓ, ਸਮਝ ਲੱਗੇਗਾ ਕਿ ਗੁਰੂ ਕਿਸ ਤਰ੍ਹਾਂ ਨਾਲ ਮਨੁੱਖ ਨੂੰ ਉਪਦੇਸ਼ ਕਰਦੇ ਤੇ ਉਹਦੇ ਜੀਵਨ ਵਿੱਚ ਕਿਵੇਂ ਰੋਸ਼ਨੀ ਲਿਆ ਦਿੰਦਾ। ਕੋਈ ਜ਼ਰੂਰੀ ਨਹੀਂ ਕਿ ਜਿਹੜਾ ਬਹੁਤ ਪੜ੍ਹਿਆ ਲਿਖਿਆ ਹੋਏ ਉਹਨੂੰ ਉਹ ਗਿਆਨ ਮਿਲ ਜਾਏ ਜਿਹੜਾ ਰੱਬ ਦੀ ਦੁਨੀਆਂ ਵਿੱਚ ਆਪਣਾ ਇੱਕ ਮਹੱਤਵ ਰੱਖਦਾ ਹੈ। ਕਹਾਣੀ ਇਰਾਕ ਦੀ ਹੈ। ਆਪ ਜੀ ਨੂੰ ਪਤਾ ਹੈ ਕਿ ਗੁਰੂ ਨਾਨਕ ਦੇ ਮਹਾਰਾਜ ਬਗਦਾਦ ਗਏ ਨੇ ਜਦੋਂ ਮੱਕੇ ਦੀ ਯਾਤਰਾ ਕਰਨ ਵਾਸਤੇ ਗਏ। ਇੱਕ ਤੇ ਪੀਰ ਦਸਤਗੀਰ ਵਾਲੀ ਕਹਾਣੀ ਹੈ ਨਾ, ਇੱਕ ਹੋਰ ਪੀਰ ਉਹਨਾਂ ਨੂੰ ਉੱਥੇ ਮਿਲਿਆ ਸੀ ਜਿਹਦਾ ਨਾਂ ਹੈ ਪੀਰ ਬਹਿਲੋਲ ਸ਼ਾਹ। ਹੁਣ ਉਹਦੇ ਨਾਲ ਜੋੜ ਕੇ ਵੀ ਇਹ ਗੱਲ ਕੀਤੀ ਜਾਂਦੀ ਹੈ, ਬਹਿਲੋਲ ਸ਼ਾਹ ਉਹ ਹੈ ਜਾਂ ਕੋਈ ਹੋਰ ਹੈ? ਜੇ ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਦੇ ਜੀਵਨ ਦੀਆਂ ਪਹਿਲੀਆਂ ਪੇਂਟਿੰਗਸ ਕਿਤੇ ਵੇਖੋਗੇ ਨਾ, ਪਹਿਲੀ ਪੇਂਟਿੰਗ ਜਿਹੜੀ ਮਿਲਦੀ ਹੈ ਗੁਰੂ ਨਾਨਕ ਦੇਵ ਮਹਾਰਾਜ ਦੇ ਜੀਵਨ ਵਿੱਚੋਂ ਉਹੀ ਮਿਲਦੀ ਹੈ ਜਿਹਦੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਪੀਰ ਬਹਿਲੋਲ ਸ਼ਾਹ ਬੈਠਾ। ਉਹਦੇ ਸਮਕਾਲ ਵਿੱਚ ਇੱਕ ਬਹੁਤ ਵੱਡਾ ਵਿਦਵਾਨ ਹੈ ਪੜ੍ਹਿਆ ਹੋਇਆ ਜਿਹਦਾ ਨਾਂ ਹੈ ਬਗਦਾਦ ਜੁਨੈਦੀ ਇਲਾ, ਜਿਹਨੂੰ ਅਸੀਂ ਵਕਾਲਤ ਕਹਿੰਦੇ ਹਾਂ, ਵਕੀਲ ਕਹਿੰਦੇ ਹਾਂ। ਇਹ ਤਾਂ ਬਹੁਤ ਵੱਡਾ ਵਿਦਵਾਨ ਹੋਇਆ ਹੈ ਤੇ ਇਹਨੂੰ ਪਤਾ ਲੱਗਿਆ ਕਿ ਪੀਰ ਬਹਿਲੋਲ ਸ਼ਾਹ ਬਹੁਤ ਵੱਡੇ ਧਾਰਮਿਕ ਦੁਨੀਆਂ ਵਿੱਚ ਬਹੁਤ ਵੱਡਾ ਉਹਦੇ ਕੋਲ ਗਿਆਨ ਹੈ, ਉਹਦੇ ਸ਼ਬਦ ਦੁਨੀਆਂ ਦੇ ਲੋਕਾਂ ਨੂੰ ਰੋਸ਼ਨੀ ਦਿੰਦੇ ਨੇ। ਇਹ ਆਪਣੇ ਚੇਲਿਆਂ ਨੂੰ ਕਹਿਣ ਲੱਗਾ ਵੀ ਚਲੋ ਅੱਜ ਆਪਾਂ ਪੀਰ ਬਹਿਲੋਲ ਸ਼ਾਹ ਦੇ ਕੋਲ ਜਾਣਾ, ਉਹ ਤੋਂ ਕੋਈ ਗਿਆਨ ਲਵਾਂਗੇ। ਧਿਆਨ ਇੱਥੇ ਰੱਖਿਓ, ਕਲਗੀ ਵਾਲਾ ਪਾਤਸ਼ਾਹ ਸਤਿਗੁਰੂ ਹੈ, ਗੁਰੂ ਹੈ ਤੇ ਆਪਣੇ ਆਪ ਨੂੰ ਬਹੁਤ ਵੱਡਾ ਕਹਾਉਣ ਵਾਲਾ ਇਹ ਮਾਧੋਦਾਸ ਮੇਰੇ ਕਲਗੀ ਵਾਲੇ ਪਾਤਸ਼ਾਹ ਨੂੰ ਖਰਵੇ ਸ਼ਬਦਾਂ ਵਿੱਚ ਮੁਖਾਤਬ ਹੁੰਦਾ। ਹੁਣ ਕਲਗੀ ਵਾਲੇ ਪਾਤਸ਼ਾਹ ਨੇ ਇਹਨੂੰ ਗਿਆਨ ਦੇਣਾ ਹੈ, ਸਤਿਗੁਰੂ ਗਿਆਨ ਬਖਸ਼ਿਸ਼ ਕਰਦਾ ਤੇ ਇਹਦੀ ਪਿੱਠ ਭੂਮੀ ਵਿੱਚ ਮੈਂ ਤੁਹਾਨੂੰ ਇਹ ਕਹਾਣੀ ਸੁਣਾਉਣ ਲੱਗਾ ਤਾਂ ਕਿ ਗੱਲ ਸਮਝ ਵਿੱਚ ਆ ਜਾਏ। ਗੁਲਾਮ ਜੀਆਂ ਹੁੰਦੀਆਂ ਨੇ ਲੇਕਿਨ ਉਹਨਾਂ ਵਿੱਚੋਂ ਬਹੁਤ ਕੁਝ ਸਾਨੂੰ ਪ੍ਰਾਪਤ ਹੁੰਦਾ। ਬਗਦਾਦ ਜੁਨੈਦੀ ਦੇ ਚੇਲਿਆਂ ਨੇ ਆਖਿਆ ਛੱਡੋ, ਉਹ ਪੀਰ ਬੜਾ ਅਥਰੇ ਸੁਭਾਅ ਦਾ ਹੈ, ਪਤਾ ਨਹੀਂ ਤੁਹਾਨੂੰ ਕੀ ਕਹਿ ਦੇਵੇ, ਤੁਸੀਂ ਪੜ੍ਹੇ ਲਿਖੇ ਹੋ। ਕਹਿਣ ਲੱਗਾ ਨਹੀਂ ਮੈਂ ਜਾਣਾ ਹੈ। ਗਿਆਨਵਾਨ ਬੰਦੇ ਹਮੇਸ਼ਾ ਕੁਝ ਨਾ ਕੋਈ ਲੈਣ ਵਾਸਤੇ ਜਾਂਦੇ ਹੋ। ਫਕੀਰ ਜਿਹੜਾ ਹੁੰਦਾ ਬੇਪਰਵਾਹ ਹੁੰਦਾ ਹੈ, ਫਕੀਰ ਬਾਦਸ਼ਾਹ ਕੋਲ ਨਹੀਂ ਡਰਦੇ ਹੁੰਦੇ, ਫਕੀਰੀ ਦੀ ਇਹ ਅਜੀਬ ਪਹਿਚਾਣ ਹੈ। ਚਲਾ ਗਿਆ, ਜਾ ਕੇ ਅਦਾਬ ਆਖਿਆ, ਜਿਸ ਤਰੀਕੇ ਨਾਲ ਮੁਸਲਮਾਨ ਭਾਈਚਾਰੇ ਵਿੱਚ ਅਦਬ ਅਦਾਬ ਕੀਤਾ ਜਾਂਦਾ, ਝੁਕਿਆ, ਸਜਦਾ ਕੀਤਾ ਅਸੀਂ ਕਹਿ ਦਿੰਦੇ ਹਾਂ, ਅਤੇ ਕਹਿਣ ਲੱਗਾ ਜੀ ਕਿਰਪਾ ਕਰੋ, ਤੁਸੀਂ ਰੱਬੀ ਗਿਆਨ ਨਾਲ ਭਰਪੂਰ ਹੋ, ਤੁਸੀਂ ਖੁਦਾ ਦਾ ਗਿਆਨ ਰੱਖਦੇ ਹੋ, ਮੈਨੂੰ ਵੀ ਕੋਈ ਗਿਆਨ ਬਖਸ਼ਿਸ਼ ਕਰ ਦਿਓ। ਕਹਿੰਦੇ ਨੇ ਪੀਰ ਬਹਿਲੋਲ ਸ਼ਾਹ ਨੇ ਆਖਿਆ, ਤੈਨੂੰ ਬੋਲਣਾ ਆਉਂਦਾ? ਕਹਿਣ ਲੱਗਾ ਜੀ ਹਾਂ ਮੈਨੂੰ ਬੋਲਣਾ ਆਉਂਦਾ। ਹੁਣ ਬੋਲਣਾ ਤਾਂ ਅਸੀਂ ਸਾਰੇ ਜਾਣਦੇ ਹਾਂ, ਬੋਲਣਾ ਆਉਂਦਾ? ਕਹਿਣ ਲੱਗਾ ਜੀ ਹਾਂ ਮੈਨੂੰ ਬੋਲਣਾ ਆਉਂਦਾ। ਕੀ ਬੋਲਦਾ? ਕਹਿੰਦਾ ਜੀ ਮੈਂ ਹਮੇਸ਼ਾ ਸੱਚ ਬੋਲਦਾ, ਜਿੱਥੇ ਬੋਲਣ ਦੀ ਲੋੜ ਹੁੰਦੀ ਹੈ ਉਨਾ ਹੀ ਬੋਲਦਾ, ਅਤੇ ਜਦੋਂ ਬੋਲਦਾ ਇਹ ਵੇਖਦਾ ਕਿ ਮੈਨੂੰ ਕੋਈ ਸੁਣਨ ਵਾਲਾ ਵੀ ਹੈ। ਇਹ ਤਾਂ ਨਹੀਂ ਵੀ ਮੈਨੂੰ ਸੁਣਨ ਵਾਲਾ ਨਹੀਂ, ਮੈਂ ਇਕੱਲੇ ਹੀ ਬੋਲੀ ਜਾਂਦਾ। ਅਤੇ ਪੀਰ ਬਹਿਲੋਲ ਸ਼ਾਹ ਕਹਿਣ ਲੱਗਾ ਛੱਡ, ਤੈਨੂੰ ਤਾਂ ਬੋਲਣਾ ਨਹੀਂ ਆਉਂਦਾ, ਤੈਨੂੰ ਕੀ ਗਿਆਨ ਦੇਣਾ, ਤੈਨੂੰ ਬੋਲਣ ਦਾ ਹੀ ਨਹੀਂ ਪਤਾ। ਜਿਸ ਬੰਦੇ ਨੂੰ ਬੋਲਣ ਦਾ ਨਹੀਂ ਪਤਾ ਉਸ ਬੰਦੇ ਨੂੰ ਗਿਆਨ ਕਿਵੇਂ ਮਿਲ ਜਾਏਗਾ, ਉਸ ਬੰਦੇ ਨੂੰ ਗਿਆਨ ਕਿਵੇਂ ਦਿੱਤਾ ਜਾ ਸਕਦਾ? ਪੀਰ ਬਹਿਲੋਲ ਸ਼ਾਹ ਹੈ ਜਿਹੜਾ ਉੱਠ ਕੇ ਅੱਗੇ ਨੂੰ ਤੁਰਿਆ। ਹੁਣ ਇੱਕ ਬੰਨੇ ਵਕਾਲਤ ਕੀਤੀ ਹੋਈ ਬਹੁਤ ਵੱਡਾ ਵਿਦਵਾਨ ਹੈ ਜਿਹਦੇ ਮਨ ਅੰਦਰ ਇਹ ਵਿਚਾਰ ਪੈਦਾ ਹੋ ਗਿਆ ਮੈਨੂੰ ਗਿਆਨ ਮਿਲ ਜਾਏ। ਸੱਚੀ ਗੱਲ ਹੈ, ਮਨੁੱਖ ਨੂੰ ਜੇ ਗਿਆਨ ਮਿਲ ਜਾਏ
ਫਿਰ ਉਹਦੀ ਜ਼ਿੰਦਗੀ ਦੇ ਅਸਲ ਅਰਥ ਉਹਦੇ ਸਮਝ ਵਿੱਚ ਆ ਜਾਂਦਾ। ਤੇ ਫਿਰ ਪੀਰ ਬਹਿਲੋਲ ਸ਼ਾਹ ਅੱਗੇ ਤੁਰ ਗਿਆ ਤੇ ਬਗਦਾਦ ਜਨੇਦੀ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਉਹਦੇ ਪਿੱਛੇ ਪਿੱਛੇ ਜਾਂਦਾ। ਜਿੱਥੇ ਅੱਗੇ ਜਾ ਕੇ ਉਹ ਬਹਿੰਦਾ, ਫਿਰ ਕਹਿੰਦਾ, ਫਿਰ ਅਦਬ ਕਰਦਾ, ਫਿਰ ਸਿਰ ਝੁਕਾਉਂਦਾ। ਕਹਿਣ ਲੱਗਾ, ਪੀਰ ਜੀ ਬੜੀ ਭਾਵਨਾ ਨਾਲ ਆਇਆ, ਕੋਈ ਗਿਆਨ ਦੇ ਦਿਓ, ਕੋਈ ਬਚਨ ਦੱਸ ਦਿਓ, ਜ਼ਿੰਦਗੀ ਵਿੱਚ ਕੰਮ ਆ ਜਾਏ, ਜ਼ਿੰਦਗੀ ਦੀ ਸਮਝ ਆ ਜਾਏ। ਗਿਆਨ ਕੇਵਲ ਕਿਤਾਬਾਂ ਵਿੱਚੋਂ ਨਹੀਂ ਮਿਲਦਾ, ਜਿਹੜਾ ਰੱਬੀ ਗਿਆਨ ਹੈ, ਜਿਹੜਾ ਰੱਬੀ ਅਨੁਭਵ ਹੈ, ਇਹ ਕਿਤਾਬਾਂ ਵਿੱਚੋਂ ਨਹੀਂ ਮਿਲੇਗਾ। ਬ੍ਰਹਮ ਗਿਆਨ ਕਿਤੇ ਕਿਤਾਬਾਂ ਵਿੱਚੋਂ ਮਿਲ ਜਾਏਗਾ? ਇਹਦੀ ਇੱਕ ਆਪਣੀ ਅਵਸਥਾ ਹੈ ਨਾ। ਪਹਿਰਾਵੇ ਨਾਲ ਜੇ ਆਖੇ ਵੀ ਮੈਂ ਧਾਰਮਿਕ ਪਹਿਰਾਵਾ ਪਾ ਲਿਆ, ਮੈਂ ਬਹੁਤ ਵੱਡਾ ਵਿਦਵਾਨ ਬਣ ਗਿਆ, ਵਿਦਵਤਾ ਇੱਕ ਅਲੱਗ ਚੀਜ਼ ਹੈ, ਲੇਕਿਨ ਰੱਬੀ ਗਿਆਨ ਇੱਕ ਅਲੱਗ ਚੀਜ਼ ਹੈ, ਰੱਬੀ ਅਨੁਭਵ ਇੱਕ ਅਲੱਗ ਚੀਜ਼ ਹੈ। ਕਹਿਣ ਲੱਗਾ, ਜੀ ਆਏ ਹਾਂ, ਭਾਵਨਾ ਹੈ ਤੁਹਾਡੇ ਕੋਲੋਂ ਕੁਝ ਸਿੱਖ ਲਈਏ, ਦੱਸ ਦਿਓ, ਕੋਈ ਗਿਆਨ ਦੇ ਦਿਓ। ਤੇ ਪੀਰ ਬਹਿਲੋਲ ਸ਼ਾਹ ਕਹਿਣ ਲੱਗਾ, ਤੈਨੂੰ ਖਾਣਾ ਆਉਂਦਾ? ਕਹਿੰਦਾ, ਜੀ ਹਾਂ ਮੈਨੂੰ ਖਾਣਾ ਆਉਂਦਾ। ਪੀਰ ਬਹਿਲੋਲ ਸ਼ਾਹ ਕਹਿੰਦਾ, ਕਿਵੇਂ? ਕਹਿੰਦਾ, ਜੀ ਮੈਂ ਸਮੇਂ ਸਿਰ ਖਾਣਾ ਖਾਂਦਾ, ਜਿੰਨੀ ਕੁ ਲੋੜ ਹੁੰਦੀ ਹੈ ਓਨਾ ਖਾਂਦਾ, ਮੈਂ ਲੋੜ ਤੋਂ ਵੱਧ ਨਹੀਂ ਖਾਂਦਾ, ਜਿੰਨਾ ਕੁ ਮੇਰੇ ਜਿਸਮ ਨੂੰ ਬਰਦਾਸ਼ਤ ਹੁੰਦਾ, ਜਿਹੜਾ ਖਾਣਾ ਮੇਰਾ ਜਿਸਮ ਖਾ ਕੇ ਪਚਾ ਸਕਦਾ ਮੈਂ ਉਹ ਖਾਂਦਾ, ਸਮੇਂ ਅਨੁਸਾਰ ਖਾਂਦਾ। ਅਤੇ ਪੀਰ ਬਹਿਲੋਲ ਸ਼ਾਹ ਕਹਿਣ ਲੱਗਾ, ਜਾ ਤੈਨੂੰ ਖਾਣਾ ਵੀ ਨਹੀਂ ਆਉਂਦਾ, ਤੈਨੂੰ ਕੀ ਗਿਆਨ ਦੇਣਾ, ਤੈਨੂੰ ਤਾਂ ਖਾਣਾ ਬੋਲਣਾ ਤੈਨੂੰ ਨਹੀਂ ਆਉਂਦਾ, ਖਾਣਾ ਤੈਨੂੰ ਨਹੀਂ ਆਉਂਦਾ, ਤੈਨੂੰ ਕੀ ਗਿਆਨ ਦੇਵਾਂ? ਅਤੇ ਬੜਾ ਹੈਰਾਨ ਹੈ ਬਗਦਾਦ ਜੁਨੈਦੀ ਕਿ ਮੈਨੂੰ ਬੋਲਣਾ ਵੀ ਨਹੀਂ ਆਉਂਦਾ, ਮੈਨੂੰ ਖਾਣਾ ਵੀ ਨਹੀਂ ਆਉਂਦਾ। ਅਤੇ ਪੀਰ ਬਹਿਲੋਲ ਸ਼ਾਹ ਹੋਰ ਅੱਗੇ ਨੂੰ ਤੱਪਿਆ। ਕਹਾਣੀ ਤਾਂ ਲੰਮੀ ਹੈ, ਮੈਂ ਟੂਕ ਮਾਤਰ, ਕਿਉਂਕਿ ਕਵਿਤਾ ਵੀ ਗਾਇਨ ਕਰਨੀ ਹੈ। ਗੱਲ ਆਪਣੀ ਇੱਥੇ ਕਿ ਕਲਗੀ ਵਾਲਾ ਪਾਤਸ਼ਾਹ ਮਾਧੋਦਾਸ ਵਿਰਾਗੀ ਦੇ ਮੱਠ ਵਿੱਚ ਉਹਦੇ ਆਸ਼ਰਮ 'ਤੇ ਸਵਾਇਮਾਨ ਹੈ, ਅਤੇ ਮਾਧੋਦਾਸ ਵਿਰਾਗੀ ਖਰਵੇਂ ਸ਼ਬਦਾਂ ਵਿੱਚ ਕਲਗੀ ਵਾਲੇ ਪਾਤਸ਼ਾਹ ਨੂੰ ਮੁਖਾਤਬ ਹੁੰਦਾ। ਹੁਣ ਗੁਰੂ ਕੀ ਹੁੰਦਾ, ਗੁਰੂ ਗਿਆਨ ਕਿਵੇਂ ਦਿੰਦਾ? ਮਾਧੋਦਾਸ ਵਿਰਾਗੀ, ਮੈਂ ਮੁੱਢਲੇ ਰੂਪ ਵਿੱਚ ਕਹਿ ਕੇ ਆਇਆ ਕਿ ਜਾਨਕੀ ਦਾਸ ਦਾ ਚੇਲਾ ਬਣਿਆ, ਸਾਧੂ ਰਾਮਦਾਸ ਦਾ ਚੇਲਾ ਬਣਿਆ, ਜੋਗੀ ਔਗਣਨਾਥ ਦਾ ਚੇਲਾ ਬਣਿਆ, ਆਪਣੇ ਆਪ ਨੂੰ ਗਿਆਨਵਾਨ ਮੰਨਦਾ, ਆਪਣੇ ਆਪ ਨੂੰ ਮੰਨਦਾ ਵੀ ਮੇਰੇ ਜਿੰਨਾ ਗਿਆਨ, ਮੇਰੇ ਜਿੰਨੀ ਤਾਕਤ, ਅਧਿਆਤਮਕਵਾਦ ਮੇਰੇ ਜਿੰਨਾ ਕਿਸੇ ਕੋਲ ਨਹੀਂ, ਇਸੇ ਕਰਕੇ ਕਲਗੀ ਵਾਲੇ ਪਾਤਸ਼ਾਹ ਨੂੰ ਖਰਬਾ ਬੋਲਦਾ। ਅਤੇ ਅੱਜ ਕਲਗੀ ਵਾਲੇ ਪਾਤਸ਼ਾਹ ਨੇ ਉਹਨੂੰ ਗਿਆਨ ਬਖਸ਼ਿਸ਼ ਕਰਨਾ, ਉਹਨੂੰ ਜੀਵਨ ਦੇ ਅਰਥ ਸਮਝਾਉਣੇ ਨੇ, ਉਹਨੂੰ ਜ਼ਿੰਦਗੀ ਦਾ ਪ੍ਰਯੋਜਨ ਸਮਝਾਉਣਾ। ਅਤੇ ਆਪਾਂ ਪੀਰ ਬਹਿਲੋਲ ਸ਼ਾਹ ਦਾ ਪ੍ਰਮਾਣ ਇਸ ਕਰਕੇ ਕਰਨ ਲੱਗਿਆ ਕਿ ਗਿਆਨ ਕੀ ਹੈ। ਅੱਗੇ ਤੁਰ ਗਿਆ ਪੀਰ ਬਹਿਲੋਲ ਸ਼ਾਹ, ਅਤੇ ਫਿਰ ਉਹ ਬਗਦਾਦ ਜਨੇਦੀ ਪਿੱਛੇ ਗਿਆ ਆਪਣੇ ਚੇਲਿਆਂ ਨਾਲ, ਜਿੱਥੇ ਜਾ ਕੇ ਪੀਰ ਬੈਠਿਆ, ਪੀਰ ਬਹਿਲੋਲ ਸ਼ਾਹ, ਅਤੇ ਫਿਰ ਜਾ ਕੇ ਅਦਾਬ ਕੀਤਾ, ਸਿਰ ਝੁਕਾਇਆ। ਕਹਿਣ ਲੱਗਾ, ਜੀ ਕੁਝ ਤਾਂ ਦੱਸ ਦਿਓ, ਕੁਝ ਤਾਂ ਦੱਸ ਦਿਓ ਨਾ, ਭਾਵਨਾ ਹੈ ਤੁਹਾਡੇ ਕੋਲੋਂ ਕੁਝ ਸਿੱਖਣ ਨੂੰ ਮਿਲ ਜਾਏ, ਅੱਜ ਦੀ ਦੁਨੀਆਂ ਵਿੱਚ ਤੁਹਾਨੂੰ ਸਿਖਾਉਣ ਵਾਲੇ ਮਿਲਦੇ ਨੇ, ਸਿੱਖਣ ਵਾਲਾ ਕੌਣ ਹੈ? ਅੱਜ ਕੱਲ੍ਹ ਤਾਂ ਔਲਾਦ ਆਪਣੀ ਮਾਂ ਬਾਪ ਨੂੰ ਸਿਖਾਉਣ ਲੱਗ ਜਾਂਦੀ ਹੈ, ਉਹ ਕਹਿੰਦੇ ਤੁਹਾਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ। ਮੇਰੀ ਗੱਲ ਨੂੰ ਨੈਗੇਟਿਵ ਪੱਖ ਤੋਂ ਨਹੀਂ ਲੈ, ਮਹਾਰਾਜ ਕਿਰਪਾ ਕਰੇ ਮੈਂ ਆਪਣੀ ਗੱਲ ਨੂੰ ਕੇਂਦਰਿਤ ਕਰ ਲਵਾਂ। ਪੀਰ ਬਹਿਲੋਲ ਸ਼ਾਹ ਨੂੰ ਕਹਿਣ ਲੱਗਾ ਬਗਦਾਦ ਜਨੈਦੀ, ਕਹਿਣ ਲੱਗਾ, ਜੀ ਕੁਝ ਗਿਆਨ ਦੇ ਦਿਓ, ਬਖਸ਼ਿਸ਼ ਕਰ ਦਿਓ, ਕੋਈ ਐਸਾ ਸੱਚ ਦਾ ਮਾਰਗ ਦੱਸ ਦਿਓ। ਉਹ ਕਹਿਣ ਲੱਗੇ, ਤੈਨੂੰ ਸੌਣਾ ਆਉਂਦਾ? ਕਹਿੰਦਾ, ਹਾਂ ਜੀ ਮੈਨੂੰ ਸੌਣਾ ਆਉਂਦਾ। ਪੀਰ ਬਹਿਲੋਲ ਸ਼ਾਹ ਪੁੱਛਦਾ ਬਗਦਾਦ ਜਨੈਦੀ ਨੂੰ, ਤੈਨੂੰ ਸੌਣਾ ਆਉਂਦਾ? ਕਹਿੰਦਾ, ਹਾਂ ਜੀ ਮੈਨੂੰ ਸੌਣਾ ਆਉਂਦਾ। ਕਿਵੇਂ ਸੌਂਦਾ? ਕਹਿੰਦਾ, ਜੀ ਮੈਂ ਸਮੇਂ ਸਿਰ ਸੌ ਜਾਂਦਾ, ਮੈਂ ਲੋੜ ਤੋਂ ਜ਼ਿਆਦਾ ਨਹੀਂ ਸੌਂਦਾ, ਮੈਂ ਸੌਣ ਲੱਗਿਆ ਆਪਣੇ ਵਕਤ ਅਨੁਸਾਰ ਆਪਣੇ ਟਾਈਮ ਨੂੰ ਇਸ ਤਰੀਕੇ ਨਾਲ ਵੰਡਿਆ ਹੋਇਆ ਕਿ ਜਿੰਨਾ ਚਿਰ ਜਾਗਣਾ ਅਤੇ ਜਿੰਨੀ ਕੁ ਮੇਰੀ ਲੋੜ ਹੈ ਸੌਣ ਦੀ ਮੈਂ ਓਨਾ ਸੌਂਦਾ। ਅਤੇ ਪੀਰ ਬਹਿਲੋਲ ਸ਼ਾਹ ਕਹਿਣ ਲੱਗਾ, ਜਾ ਤੈਨੂੰ ਕੀ ਗਿਆਨ ਦੇਣਾ, ਨਾ ਤੈਨੂੰ ਬੋਲਣਾ ਆਉਂਦਾ, ਨਾ ਤੈਨੂੰ ਖਾਣਾ ਆਉਂਦਾ, ਅਤੇ ਨਾ ਤੈਨੂੰ ਸੌਣਾ ਆਉਂਦਾ, ਤੈਨੂੰ ਕੀ ਸਮਝਾਉਣਾ? ਅਤੇ ਹੁਣ ਬਗਦਾਦ ਜਨੈਦੀ ਨੇ ਚਰਨ ਫੜ ਲਏ, ਕਹਿਣ ਲੱਗਾ, ਨਹੀਂ ਹੁਣ ਦੱਸ ਦਿਓ। ਅਤੇ ਹੁਣ ਪੀਰ ਬਹਿਲੋਲ ਸ਼ਾਹ ਦੱਸਦਾ ਹਕੀਕਤ। ਕਹਿਣ ਲੱਗਾ, ਤੂੰ ਕਹਿੰਦਾ ਮੈਂ ਲੋੜ ਜੋਗਾ ਬੋਲਦਾ, ਜਿੱਥੇ ਲੋੜ ਹੋਵੇ ਉੱਥੇ ਬੋਲਦਾ, ਸਮੇਂ ਤੋਂ ਜ਼ਿਆਦਾ ਨਹੀਂ ਬੋਲਦਾ, ਲੇਕਿਨ ਜ਼ਰਾ ਆਪਣੇ ਅੰਦਰ ਝਾਤੀ ਮਾਰ ਵੀ, ਜੋ ਬੋਲਦਾ ਹੈ ਉਹ ਉਹੀ ਬੋਲਦਾ ਜਿਹੜਾ ਤੇਰੇ ਦਿਲ ਵਿੱਚ ਹੁੰਦਾ। ਦਿਲ ਵਿੱਚ ਤੇਰੇ ਕੁਝ ਹੋਰ ਹੋਵੇ ਅਤੇ ਮੂੰਹ ਤੋਂ ਕੁਝ ਹੋਰ ਹੋਵੇ, ਮੂੰਹ ਤੋਂ ਕੁਝ ਹੋਰ ਬੋਲੇ, ਤੇਰੇ ਬੋਲਣ ਦਾ ਕੀ ਮਤਲਬ ਹੈ?
ਦਿਲ ਵਿੱਚ ਕਪਟ ਹੋਵੇ ਤੇ ਮੁੱਖੋਂ ਭਲੇ ਦੀਆਂ ਗੱਲਾਂ ਕਰੇ, ਇਹ ਬੋਲਣਾ ਕੀ ਬੋਲਣਾ ਹੈ? ਬੋਲਣ ਤੋਂ ਪਹਿਲਾਂ ਸੋਚ, ਜੋ ਬੋਲਦਾ ਉਹੀ ਬੋਲਦਾ ਜੋ ਤੇਰੇ ਅੰਦਰ ਹੈ। ਹੁਣ ਇਹ ਗਿਆਨ ਦੇਣ ਵਾਲੀ ਗੱਲ ਹੈ। ਅੱਜ ਦੀ ਦੁਨੀਆਂ ਵਿੱਚ ਜਦੋਂ ਵੇਖੋਗੇ ਤਾਂ ਉਹਨੂੰ ਬੋਲਿਆ ਕੁਝ ਹੋਰ ਜਾਂਦਾ, ਲੇਕਿਨ ਅੰਦਰੋਂ ਕੁਝ ਹੋਰ ਸੋਚਣ ਵਾਲੇ ਲੋਕ। ਦੂਜੀ ਗੱਲ, ਕਹਿਣ ਲੱਗਾ ਆਖਿਆ ਸੀ ਤੈਨੂੰ ਖਾਣਾ ਆਉਂਦਾ, ਤੂੰ ਆਖਿਆ ਸੀ ਮੈਂ ਸੰਜਮ ਅਨੁਸਾਰ ਖਾਣਾ, ਜਿੰਨੀ ਲੋੜ ਹੁੰਦੀ ਹੈ ਉਨਾ ਖਾਣਾ, ਮੈਂ ਜ਼ਿਆਦਾ ਨਹੀਂ ਖਾਂਦਾ, ਮੈਂ ਉਹੀ ਖਾਣਾ ਜੋ ਕੁਝ ਹਜ਼ਮ ਹੋ ਜਾਏ। ਤੇ ਪੀਰ ਬਹਿਲੋਲ ਸ਼ਾਹ ਕਹਿਣ ਲੱਗਾ ਇਹ ਖਾਣਾ ਨਹੀਂ ਹੁੰਦਾ, ਅਸਲ ਵਿੱਚ ਖਾਣ ਤੋਂ ਪਹਿਲਾਂ ਸੋਚ ਵੀ ਆ ਜਿਹੜਾ ਖਾ ਰਿਹਾ ਇਹ ਹਲਾਲ ਦਾ ਹੈ, ਕਿਤੇ ਹਰਾਮ ਦਾ ਤੇ ਨਹੀਂ? ਜੇ ਹਰਾਮ ਦਾ ਖਾਏਗਾ ਕਿਵੇਂ ਤੈਨੂੰ ਚੈਨ ਆਏਗੀ? ਜ਼ਿੰਦਗੀ ਤੇਰੀ ਕਿਵੇਂ ਸਹੀ ਦਿਸ਼ਾ ਵਿੱਚ ਚੱਲ ਜਾਏਗੀ? ਖਾਣਾ ਤੇ ਮਨੁੱਖ ਦੀ ਲੋੜ ਹੈ, ਲੇਕਿਨ ਕੀ ਖਾ ਰਿਹਾ? ਇਹ ਤੇਰੀ ਹੱਕ ਦੀ ਕਮਾਈ ਹੈ? ਇਹ ਤੇਰੀ ਦਸਾਂ ਨਹੁੰ ਦੀ ਕਿਰਤ ਹੈ? ਆਪਾਂ ਇਹ ਗੱਲ ਨੂੰ ਕਲੈਰੀਫਾਈ ਕਰਨ ਲੱਗੇ ਹਾਂ ਕਿ ਗਿਆਨ ਕਿਵੇਂ ਮਿਲਦਾ ਹੈ, ਗਿਆਨ ਮਨੁੱਖ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ, ਮਨੁੱਖ ਨੂੰ ਕਿਵੇਂ ਸਿੱਧੇ ਰਾਹ ਦੇ ਸਿੱਧੇ ਮਾਰਗ ਤੇ ਕਿਵੇਂ ਤੋਰਦਾ ਹੈ? ਖਾਣ ਤੋਂ ਪਹਿਲਾਂ ਇਹ ਨਹੀਂ ਵੇਖਣਾ ਕਿ ਮੇਰੇ ਹਜ਼ਮ ਹੋ ਜਾਏਗਾ ਨਹੀਂ ਹਜ਼ਮ ਹੋਏਗਾ, ਜਾਂ ਮੈਂ ਘੱਟ ਖਾਣਾ ਜ਼ਿਆਦਾ ਮੋੜ ਦਿਆਂ। ਇਹ ਦੇਖਣਾ ਵੀ ਹੱਕ ਹਲਾਲ ਦੇ, ਮੈਂ ਮਿਹਨਤ ਕੀਤੀ ਹੈ ਜਿਹਦੇ ਇਵਜ਼ ਵਿੱਚ ਮੈਂ ਖਾ ਰਿਹਾ। ਅਤੇ ਤੀਜੀ ਗੱਲ ਉਹਨੇ ਆਖੀ ਸੀ, ਸਮਾਂ ਮੰਜ਼ਿਲ ਵੱਲ ਜਾ ਰਿਹਾ, ਮੈਂ ਕਵਿਤਾ ਬੁਲਾਉਣ ਲੱਗਾ। ਤੀਜੀ ਗੱਲ ਉਹਨੇ ਆਖਿਆ ਤੈਨੂੰ ਸੌਣਾ ਆਉਂਦਾ, ਤੂੰ ਆਖਿਆ ਮੈਂ ਲੋੜ ਜੋਗਾ ਸੌਣਾ, ਇਹ ਸੌਣਾ ਨਹੀਂ। ਜਦੋਂ ਸੌਣ ਲੱਗਣਾ ਤੇ ਪੂਰੀ ਦੁਨੀਆਂ ਨੂੰ ਆਪਣੇ ਮਨ ਵਿੱਚੋਂ ਕਰ ਦੇਣਾ, ਉਦੋਂ ਕੇਵਲ ਖੁਦਾ ਨੂੰ ਯਾਦ ਕਰਨਾ। ਹੁਣ ਤੁਸੀਂ ਗੁਰਮਤ ਦੇ ਫਲਸਫੇ ਵਿੱਚ ਜਦੋਂ ਵੇਖੋਗੇ ਕੀਰਤਨ ਸੋਹਲਾ, ਵੈਸੇ ਅਸੀਂ ਕੀਰਤਨ ਸ਼ਬਦ ਵਰਤ ਲੈਂਦੇ ਹਾਂ, ਅਸਲ ਬਾਣੀ ਸੋਹਲਾ ਸਾਹਿਬ ਹੈ। ਇਹ ਕੀ ਹੈ, ਇਹਨੂੰ ਸਮਝੋ ਗੁਰਮਤ ਦੀ ਫਲਸਫੀ ਚ। ਸਾਰੀ ਦੁਨੀਆਂ ਨੂੰ ਜੋ ਕੁਝ ਕੀਤਾ ਕਰਿਆ ਉਹਨੂੰ ਪਰੇ ਕਰ ਦੇਣਾ, ਸੌਣ ਲੱਗਿਆਂ ਤੇਰੇ ਮਨ ਵਿੱਚ ਕੇਵਲ ਕਰਤਾਰ ਹੋਵੇ, ਸੌਣ ਲੱਗਿਆਂ ਤੇਰੇ ਮਨ ਵਿੱਚ ਕੇਵਲ ਰੱਬ ਹੋਵੇ, ਸੌਣ ਲੱਗਿਆਂ ਤੈਨੂੰ ਕੇਵਲ ਤੇ ਕੇਵਲ ਪਰਮਾਤਮਾ ਦੀ ਯਾਦ ਆਵੇ, ਇਹ ਸੌਣਾ ਹੈ। ਇਹ ਨੇ ਗਿਆਨ, ਜਿਹਨਾਂ ਕੋਲ ਗਿਆਨ। ਹੁਣ ਕਲਗੀ ਵਾਲਾ ਪਾਤਸ਼ਾਹ ਦਸ਼ਮੇਸ਼ ਪਿਤਾ ਸਾਹਮਣੇ ਆਪਣੇ ਆਪ ਨੂੰ ਗਿਆਨਵਾਨ ਕਹਾਉਣ ਵਾਲਾ, ਆਪਣੇ ਆਪ ਨੂੰ ਰਿਧੀਆਂ ਸਿੱਧੀਆਂ ਦਾ ਮਾਲਕ ਕਹਾਉਣ ਵਾਲਾ, ਇਸ ਮੱਠ ਦਾ ਮਾਲਕ ਹੈ ਜਿਹੜਾ, ਜਿਹਦੀ ਲੋਕ ਪੂਜਾ ਕਰਦੇ ਨੇ, ਜਿਹਦੇ ਚਰਨਾਂ ਤੇ ਆ ਕੇ ਲੋਕ ਮੱਥਾ ਟੇਕਦੇ ਨੇ, ਅੱਜ ਉਹਨੂੰ ਸਿੱਧੇ ਰਾਹ ਤੇ ਪਾਉਣ ਵਾਲਾ ਮੇਰਾ ਕਲਗੀ ਵਾਲਾ ਪਾਤਸ਼ਾਹ ਉਹਦੇ ਆਸ਼ਰਮ ਵਿੱਚ, ਉਹਦੇ ਮੱਠ ਵਿੱਚ, ਉਹਦੇ ਤਖ਼ਤ ਤੇ ਬੈਠਾ। ਤੇ ਮਾਧੋ ਦਾਸ ਵਿਰਾਗੀ ਜ਼ਬਾਨ ਵਿੱਚੋਂ ਖਰਵੇਂ ਸ਼ਬਦ ਬੋਲਦਾ, ਲੇਕਿਨ ਕਲਗੀ ਵਾਲੇ ਪਾਤਸ਼ਾਹ ਜਦੋਂ ਉਹਦੇ ਵੱਲ ਭਰਮੀ ਨਜ਼ਰ ਨਾਲ ਤੱਕਦੇ ਨੇ, ਉਹਦੀ ਆਤਮਾ ਕੰਬ ਜਾਂਦੀ ਹੈ। ਫਿਰ ਘਬਰਾ ਕੇ ਪੁੱਛਦਾ ਤੁਸੀਂ ਕੌਣ ਹੋ? ਮਾਧੋ ਦਾਸ ਵਿਰਾਗੀ ਪੁੱਛਦਾ ਤੁਸੀਂ ਕੌਣ ਹੋ? ਮੇਰਾ ਕਲਗੀ ਵਾਲਾ ਪਾਤਸ਼ਾਹ ਕਹਿਣ ਲੱਗਾ ਆਪਣੇ ਅੰਦਰ ਝਾਤੀ ਮਾਰ, ਤੈਨੂੰ ਪਤਾ ਲੱਗੇਗਾ ਅਸੀਂ ਕੌਣ ਹਾਂ। ਤੇ ਕਲਗੀ ਵਾਲੇ ਪਾਤਸ਼ਾਹ ਦੇ ਸ਼ਬਦਾਂ ਨੇ ਕਰਾਮਾਤ ਵਰਗਾ ਅਸਰ ਕੀਤਾ। ਸਵਾਲ ਕਰਦਾ ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਤੇ ਨਹੀਂ? ਮਾਧੋ ਦਾਸ ਵਿਰਾਗੀ ਕਹਿੰਦਾ ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਤੇ ਨਹੀਂ? ਜਦੋਂ ਮਹਾਰਾਜ ਨੇ ਆਖਿਆ ਹਾਂ ਠੀਕ ਪਹਿਚਾਣਿਆ, ਹੁਣ ਉਹ ਮਾਧੋ ਦਾਸ ਵਿਰਾਗੀ ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਆਪਣਾ ਸਿਰ ਰੱਖ ਕੇ ਜੋ ਕੁਝ ਕਹਿੰਦੇ, ਤਰਲੋਚਨ ਸਿੰਘ ਭਮੱਦੀ ਦਾ ਢਾਡੀ ਜਥਾ ਉਦਾਸ ਤੁਹਾਡੀ ਸੇਵਾ ਵਿੱਚ ਅੱਜ ਦੇ ਦੀਵਾਨ ਦੀ ਆਖਰੀ ਕਵਿਤਾ ਵਜੋਂ ਇਉਂ ਕਹਿੰਦੇ।

ਅੱਜ ਲਈ ਇੰਨੇ ਸ਼ਬਦ ਪ੍ਰਵਾਨ ਕਰੋ, ਸਮਾਂ ਹੋ ਗਿਆ। ਮੇਰੇ ਆਪਣੇ ਨਗਰ ਤੋਂ ਮੇਰੇ ਅਜੀਜ਼ ਬਰਖਰਦਾਰ ਭਾਈ ਹਰੀ ਸਿੰਘ ਜੀ ਰੂਬਲ ਆਏ ਨੇ, ਧੰਨਵਾਦ। ਸਾਥੋਂ ਬਾਅਦ ਮੇਰੀ ਕੌਮ ਦੇ ਮਹਾਨ ਕੀਰਤਨੀ ਹੈ, ਜਿਨ੍ਹਾਂ 'ਤੇ ਗੁਰੂ ਦੀ ਰਹਿਮਤ, ਗੁਰੂ ਰਾਮਦਾਸ ਮਹਾਰਾਜ ਦੀ ਮਹਾਨ ਬਖਸ਼ਿਸ਼, ਸੱਚਖੰਡ ਦਰਬਾਰ ਸ਼੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਆਪਣੇ ਜਥੇ ਸਮੇਤ ਹਾਜ਼ਰ ਹੋ ਗਏ ਨੇ, ਬਹੁਤ ਰਸ ਭਿੰਨਾ ਕੀਰਤਨ ਕਰਦੇ ਨੇ। ਕੀਰਤਨ ਕਰਨਾ ਹੋਰ ਬਾਤ ਹੈ, ਅੰਦਰੋਂ ਜੁੜ ਕੇ ਕੀਰਤਨ ਕਰਨਾ ਹੋਰ ਬਾਤ ਹੈ। ਭਾਈ ਸਾਹਿਬ ਦੇ ਜਥੇ 'ਤੇ ਬੜੀ ਰਹਿਮਤ ਹੈ। ਜਿਉਂ ਆਇਆ, ਅਗਲਾ ਪ੍ਰੋਗਰਾਮ ਮਾਨਯੋਗ ਸਿੰਘ ਸਾਹਿਬ ਆਪ ਜੀ ਨਾਲ ਸਾਂਝਾ ਕਰਨਗੇ। ਦਰਸਾਂ ਦੀ ਇੰਨੀ ਸੇਵਾ ਪ੍ਰਵਾਨ ਕਰੋ, ਪਿਆਰ ਦੇਣ ਲਈ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਪ੍ਰਵਾਨ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਰਤਨ ਕਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਸਤਿਗੁਰੂ ਜੀ ਅੱਗੇ ਤੋਂ ਸਮਾਤ ਬਖਸ਼ਿਸ਼ ਕਾਰਨ, ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਾਰਨ ਆਈ ਹੋਈ ਸਮੂਹ ਸਾਧ ਸੰਗਤ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨ, ਤਿਲ ਫੁੱਲ ਭੇਟਾਂ ਮਨਜ਼ੂਰ ਕਰਨ, ਸਤਿਗੁਰੂ ਜੀ ਸਰਬੱਤ ਦੇ ਕਾਜ ਰਾਸ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਵਡਹੰਸ ਮਹੱਲਾ ਪਹਿਲਾ, ਘਰ ਪੰਜਵਾਂ ਅਲਾਹਣੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਧੰਨ ਸਿਰੰਦਾ ਸੱਚਾ ਪਾਤਸ਼ਾਹ, ਜਿਨ ਜਗ ਧੰਦਾ ਲਾਇਆ, ਮੋਹਲਤ ਪੁੰਨੀ ਪਾਈ ਭਰੀ, ਜਾਨੀ ਅੜਾ ਘੱਤ ਚਲਾਇਆ, ਜਾਨੀ ਘੱਤ ਚਲਾਇਆ, ਲਿਖਿਆ ਆਇਆ ਰੁੰਨੇ ਵੀਰ ਸਬਾਏ। ਕਾਇਆ ਹੰਸ ਥੀ ਆਵੇ ਛੋੜਾ, ਜਾਂ ਦਿਨ ਪੁੰਨੇ ਮੇਰੀ ਮਾਏ, ਜਿਹਾ ਲਿਖਿਆ ਤੇਹਾ ਪਾਇਆ, ਜਿਹਾ ਪੁਰਬ ਕਮਾਇਆ। ਧੰਨ ਸਿਰੰਦਾ ਸੱਚਾ ਪਾਤਸ਼ਾਹ, ਜਿਨ ਜਗ ਧੰਦਾ ਲਾਇਆ। ਸਾਹਿਬ ਸਿਮਰੋ ਮੇਰੇ ਭਾਈ ਹੋ, ਸਭਨਾ ਇਹੋ ਪਿਆਣਾ, ਇੱਥੇ ਧੰਦਾ ਕੂੜਾ ਚਾਰਦੇ ਹਾਂ, ਆਗੇ ਸਰ ਪਰ ਜਾਣਾ, ਆਗੇ ਸਰ ਪਰ ਜਾਣਾ, ਜਿਉ ਮਿਹਮਾਣਾ, ਕਾਹੇ ਗਾਰ ਬਕੀਜੈ, ਜਿਤ ਸੇਵਿਆ ਦਰਗਾਹ ਸੁਖ ਪਾਈਐ, ਨਾਮ ਤਿਸੈ ਕਾ ਲੀਜੈ। ਆਗੇ ਹੁਕਮ ਨਾ ਚੱਲੈ ਮੂਲੇ, ਸਿਰ ਸਿਰ ਕਿਆ ਵਿਹਾਣਾ। ਸਾਹਿਬ ਸਿਮਰਿਹੋ ਮੇਰੇ ਭਾਈ ਹੋ, ਸਭਨਾ ਇਹੋ ਪਿਆਣਾ, ਜੋ ਤਿਸ ਭਾਵੈ ਸਮਰਥ ਸੋ ਥੀਐ, ਹੀਲੜਾ ਇਹੋ ਸੰਸਾਰੋ, ਜਲ ਥਲ ਮਹੀਅਲ ਰਵ ਰਹਿਆ, ਸਾਚੜਾ ਸਿਰਜਣ ਹਾਰੋ, ਸਾਚਾ ਸਿਰਜਣ ਹਾਰੋ, ਅਲਖ ਅਪਾਰੋ, ਤਾਕਾ ਅੰਤ ਨ ਪਾਇਆ, ਆਇਆ ਤਿਨਕਾ ਸਫਲ ਭਇਆ ਹੈ, ਇੱਕ ਮਨ ਜਿਨੀ ਧਿਆਇਆ, ਢਾਹੇ ਢਾਹੇ ਉਸਾਰੇ ਆਪੇ, ਹੁਕਮ ਸਵਾਰਨ ਹਾਰੋ, ਜੋ ਤਿਸ ਭਾਵੈ।

ਬਾਬਾ ਰੋਈਐ ਰੋਵਣ ਸਗਲ ਬਿਕਾਰੋ, ਰੋਵਣ ਸਗਲ ਬਿਕਾਰੋ ਗਾਫਲ ਸੰਸਾਰੋ, ਮਾਇਆ ਕਾਰਨ ਰੋਵੈ ਚੰਗਾ ਮੰਦਾ ਕਿਛ ਸੂਝੈ ਨਾਹੀ, ਇਹ ਤਨ ਏ ਵੈ ਖੋਵੈ ਐਥੈ ਆਇਆ ਸਭ ਕੋ ਜਾਸੀ, ਕੂੜ ਕਰਹੋ ਅਹੰਕਾਰੋ ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ। ਵੜਹੰਸ ਮਹੱਲਾ ਪਹਿਲਾ, ਆਵਹੋ ਮਿਲਹੋ ਸਹੇਲੀ ਹੋ, ਸੱਚੜਾ ਨਾਮ ਲਏ ਹਾਂ ਰੋਵ ਹੈ ਬਿਰਹਾ ਤਨ ਕਾ, ਆਪਣਾ ਸਾਹਿਬ ਸੰਭਾਲੇ ਹਾਂ ਸਾਹਿਬ ਸੰਭਾਲੇ, ਪੰਥ ਨਿਹਾਲੇ ਅਸਾਂ ਭੇ ਉਥੈ ਜਾਣਾ, ਜਿਸ ਕਾ ਕੀਆ ਤਿਨ ਹੀ ਲੀਆ, ਹੋਆ ਤਿਸੈ ਕਾ ਭਾਣਾ, ਜੋ ਤਿਨ ਕਰ ਪਾਇਆ ਸੋ ਆਗੈ ਆਇਆ, ਅਸੀਂ ਕੇ ਹੁਕਮ ਕਰੇ ਹਾ ਆਵਹੋ ਮਿਲਹੋ ਸਹੇਲੀ ਹੋ, ਸੱਚੜਾ ਨਾਮ ਲਏ ਹਾ। ਮਰਨ ਨਾ ਮੰਦਾ ਲੋਕਾ ਆਖੀਐ, ਜੇ ਮਰ ਜਾਣਾ ਐਸਾ ਕੋਏ, ਸੇਵਹੋ ਸਾਹਿਬ ਸਮਰਥ ਆਪਣਾ, ਪੰਥ ਸੁਹੇਲਾ ਆਗੈ ਹੋਏ, ਪੰਥ ਸੁਹੇਲੈ ਜਾਵਹੋ ਤਾਂ ਫਲ ਪਾਵਹੋ, ਆਗੈ ਮਿਲੈ ਵਡਾਈ, ਭੇਟੈ ਸਿਉ ਜਾਵਹੋ ਸੱਚ ਸਮਾਵਹੋ ਤਾਂ ਪਤ ਲੇਖੈ ਪਾਈ, ਮਹਿਲੀ ਜਾਏ ਪਾਵਹੋ ਖਸਮੈ ਭਾਵਹੋ, ਰੰਗ ਸਿਉ ਰਲੀਆਂ ਮਾਣੈ, ਮਰਨ ਨਾ ਮੰਦਾ ਲੋਕਾ ਆਖੀਐ ਜੇ ਕੋਈ ਮਰ ਜਾਣੈ। ਮਰਨ ਮੁਣਸਾ ਸੂਰਿਆ ਹੱਕ ਹੈ, ਜੋ ਹੋਏ ਮਰਨ ਪ੍ਰਵਾਣੂ, ਸੂਰੇ ਸੇਈ ਆਗੈ ਆਖੀਐ ਦਰਗਹ ਪਾਵਹਿ ਸਾਚੀ ਮਾਣੂ, ਦਰਗਹਿ ਮਾਣ ਪਾਵੈ ਪਤ ਸਿਉ ਜਾਵਹਿ, ਆਗੈ ਦੁਖ ਨ ਲਾਗੈ ਕਰ ਏਕ ਧਿਆਵੈ ਤਾਂ ਫਲ ਪਾਵਹਿ, ਜਿਤ ਸੇਵੈ ਭਉ ਭਾਗੈ, ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ, ਆਪੇ ਜਾਣੈ ਜਾਣੋ। ਮਰਨ ਮੁਣਸਾ ਸੂਰਿਆ ਹੱਕ ਹੈ, ਜੋ ਹੋਏ ਮਰੈ ਪ੍ਰਵਾਣੂ, ਨਾਨਕ ਕਿਸਨੋ ਬਾਬਾ ਰੋਈ ਹੈ ਰਾਜ ਬਾਜੀ ਹੈ ਇਹ ਸੰਸਾਰੋ, ਕੀਤਾ ਵੇਖੈ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ, ਕੁਦਰਤ ਵਿਚਾਰੇ ਧਾਰਨ ਧਾਰੇ ਜਿਨ ਕੀ ਆ ਸੋ ਜਾਣੈ, ਆਪੇ ਵੇਖੈ ਆਪੇ ਬੂਝੈ ਆਪੇ ਹੁਕਮ ਪਛਾਣੈ, ਜਿਨ ਕਿਛ ਕੀ ਆ ਸੋਈ ਜਾਣੈ ਤਾਕਾ ਰੂਪ ਪਾਰੋ। ਨਾਨਕ ਕਿਸਨੋ ਬਾਬਾ ਰੋਈ ਹੈ ਬਾਜੀ ਹੈ ਇਹ ਸੰਸਾਰੋ। ਵੜਹੰਸ ਮਹੱਲਾ ਪਹਿਲਾ ਦੱਖਣੀ, ਸੱਚ ਸਰੰਦਾ ਸੱਚਾ ਜਾਣੀਐ ਸੱਚੜਾ ਪਰਵਤ ਗਾਰੋ, ਜਿਨ ਆਪੀ ਨੈ ਆਪ ਸਾਜਿਆ ਸੱਚੜਾ ਅਲੱਖ ਅਪਾਰੋ, ਦੋਏ ਪੁੜ ਜੋੜ ਵਿਛੋੜਿਆਨ ਗੁਰਬਿਨ ਘੋਰ ਅੰਧਾਰੋ, ਸੂਰਜ ਚੰਦ ਸਿਰਜਿਆਨ ਅਹਿਨਿਸ ਚਲਤ ਵਿਚਾਰੋ, ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇਹ ਪਿਆਰੋ, ਰਹਾਓ ਤੁਧ

ਆਧਾਰੋ ਕੁਦਰਤ ਤਖਤ ਰਚਾਇਆ ਸੱਚ ਨਿਬੇੜਨ ਹਾਰੋ ਆਵਾਗਮਨ ਸਿਰਜਿਆ ਤੂੰ ਥਿਰ ਕਰਨੈ ਹਾਰੋ ਜੰਮਣ ਮਰਨਾ ਆਏ ਗਿਆ ਬਦਕ ਜੀਉ ਬਿਕਾਰੋ ਭੂਡੜੈ ਨਾਮ ਵਿਸਾਰਿਆ ਬੂਡੜੈ ਕਿਆ ਤਿਸ ਚਾਰੋ ਗੁਣ ਛੋੜ ਬਿਖ ਲੱਦੇ।

ਮਿਲਣਹਾਰੋ ਰੂਪ ਨਾ ਜਾਣੈ ਸੋਹਣੀ ਐ ਹੁਕਮ ਬੱਧੀ ਸਿਰਕਾਰੋ ਬਾਲਕ ਬਿਰਧ ਨਾ ਜਾਣਨੀ ਤੋੜਨ ਹੇਤ ਪਿਆਰੋ ਨੌ ਦਰ ਠਾਕੇ ਹੁਕਮ ਸੱਚੈ ਹੰਸ ਗਇਆ ਗੈਣਾਰੇ ਸਾ ਧਨ ਛੁੱਟੀ ਮੁੱਠੀ ਝੂਠ ਵਿਧਣੀਆ ਮ੍ਰਿਤਕੜਾ ਅੰਗਨੜੇ ਬਾਰੇ ਸੁਰਤ ਮੂਈ ਮਰਮਾਈਏ ਮਹਿਲ ਰੁਨੀ ਦਰਬਾਰੇ ਰੋਵਹੁ ਕੰਤ ਮਹੇਲੀ ਹੋ ਸੱਚੇ ਕੇ ਗੁਣ ਸਾਰੇ ਜਲ ਮਲ ਜਾਨੀ ਨਾ ਵਾਲਿਆ ਕੱਪੜ ਪੱਟ ਅੰਬਾਰੇ ਵਾਜੇ ਵੱਜੇ ਸੱਚੀ ਬਾਣੀਆ ਪੰਚ ਮੂਏ ਮਨ ਮਾਰੇ ਜਾਨੀ ਵਿਛੁਨੜੇ ਮੇਰਾ ਮਰਨ ਭਇਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੈ ਸੋ ਜਾਣੀ ਐ ਪਿਰ ਸੱਚੜੈ ਹੇਤ ਪਿਆਰੇ ਤੁਸੀਂ ਰੋਵਹੋ ਰੋਵਣ ਆਈ ਹੋ ਝੂਠ ਮੁੱਠੀ ਸੰਸਾਰੇ ਹੋ ਮੁੱਠੜੀ ਧੰਦੈ ਧਾਵਣੀਆ ਪਿਰ ਛੋਡਿਆੜੀ ਵਿਧਣ ਕਾਰੇ ਘਰ ਘਰ ਕੰਤ ਮਹੇਲੀਆ ਰੂੜੈ ਹੇਤ ਪਿਆਰੇ ਮੈਂ ਪਿਰ ਸੱਚ ਸਲਾਹਣਾ ਹੋ ਰਹੱਸਿਆੜੀ ਨਾਮ ਪਧਾਰੇ ਗੁਰਮਿਲਿਆ ਵੇਸ ਪਲਟਿਆ ਸਾ ਧਨ ਸੱਚ ਸੀ ਗਾਰੋ ਆਵਹੋ ਮਿਲਹੋ ਸਹੇਲੀ ਹੋ ਸਿਮਰਹੋ ਸਿਰਜਣ ਹਾਰੋ ਬਈਅਰ ਨਾਮ ਸੁਹਾਗਣੀ ਸੱਚ ਸਵਾਰਣ ਹਾਰੋ ਗਾਵਹੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਵੜਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸੱਚੜਾ ਦੂਰ ਨਾ ਭਾਲੀਐ ਘਟ ਘਟ ਸ਼ਬਦ ਪਛਾਣੋ ਵਾ ਸੱਚ ਸ਼ਬਦ ਪਛਾਣੋ ਦੂਰ ਨਾ ਜਾਣੋ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾ ਸੁਖ ਪਾਏ ਬਿਨ ਨਾ ਵੈ ਪਿੜ ਕਾਚੀ ਜਿਨ ਥਾਪੀ ਬਿਦ ਜਾਣੈ ਸੋਈ ਕਿਆ ਗੋ ਕਹਿ ਵਖਾਣੋ ਜਿਨ ਜਗ ਥਾਪ ਬਤਾਇਆ ਜਾਲੋ ਸੋ ਸਾਹਿਬ ਪ੍ਰਵਾਣੋ ਬਾਬਾ ਆਇਆ ਹੈ ਉੱਠ ਚੱਲਣਾ ਅੱਧ ਪੰਧੈ ਹੈ ਸੰਸਾਰੋ ਵਾ ਸਿਰ ਸਿਰ ਸਚੜੈ ਲਿਖਿਆ ਦੁੱਖ ਸੁਖ ਪੁਰਬ ਵਿਚਾਰੋ ਵਾ ਦੁੱਖ ਸੁਖ ਦੀਆ ਜਿਹਾ ਕੀਆ ਸੋ ਨਿਭ ਹੈ ਜੀ ਨਾਲੇ ਜਿਹੇ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਭਾਲੇ ਆਪ ਨੇ ਰਾਲਮ ਧੰਦੈ ਬਾਧੀ ਕਰ ਹੁਕਮ ਛੁਡਾਵਣ ਹਾਰੋ ਅੱਜ ਕੱਲ ਕਰਦਿਆਂ ਕਾਲ ਵਿਆਪੈ ਦੂਜੇ ਭਾਏ ਵਿਕਾਰੋ ਜਮ ਮਾਰਗ ਪੰਥ ਨ ਸੁਝਈ ਉੱਜੜ ਅੰਧ ਗੁਬਾਰੋ ਵਾ ਨਾ ਜਲ ਲੇਫ ਤੁਲਾਈਆਂ ਨਾ ਭੋਜਨ ਪ੍ਰਕਾਰੋ ਵਾ ਭੋਜਨ ਭਾਓ ਨਾ ਠੰਡਾ ਪਾਣੀ ਨਾ ਕਾਪੜ ਸੀਗਾਰੋ ਗਲ ਸੰਗਲ ਸਿਰ ਮਾਰੇ ਉਬੋ ਨਾ ਦੀਸੈ ਘਰ ਵਾਰੋ ਇਬਕੇ ਰਾਹੇ ਜੰਮਨ ਨਾਹੀ ਪਛਤਾਣੇ ਸਿਰ ਭਾਰੋ ਬਿਨ ਸਾਚੇ ਕੋ ਬੇਲੀ ਨਾਹੀ ਸਾਚਾ ਇਹੋ ਵਿਚਾਰੋ

ਧੰਦਾ ਰੋਵੈ ਮੈਲ ਨਾ ਧੋਵੈ ਸੁਪਨੰਤਰ ਸੰਸਾਰੇ ਸੁਪਨੰਤਰ ਸੰਸਾਰੋ ਜਿਉ ਬਾਜੀਗਰ ਭਰਮੈ ਭੂਲੈ ਝੂਠ ਮੁੱਠੀ ਅਹੰਕਾਰੋ ਆਪੇ ਮਾਰਗ ਪਾਵਣ ਵਹਾਰਾ ਆਪੇ ਕਰਮ ਕਮਾਏ ਨਾਮ ਰੱਤੇ ਗੁਰਪੂਰੈ ਰਾਖੇ ਨਾਨਕ ਸਹਿਜ ਸੁਭਾਏ ਵਡਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹ ਜਗ ਝੂਠ ਪਸਾਰੋ ਵਾ ਸੱਚਾ ਕਰ ਸੱਚੜੈ ਸੇਵੀ ਐ ਸੱਚ ਖਰਾ ਸਚਿਆਰੋ ਵਾ ਕੂੜ ਲੱਭ ਜਾਂ ਥਾਏ ਨਾ ਪਾਸੀ ਅੱਗੇ ਲਹਿ ਨਾ ਠਾਓ ਅੰਤਰ ਆਓ ਨਾ ਬੈਸੋ ਕਹੀਐ ਜਿਉ ਸੁਣੀਐ ਘਰ ਕਾਓ ਜੰਮਣ ਮਰਨ ਵੱਡਾ ਵੇ ਛੋੜਾ ਬਿਨਸੈ ਜਗ ਸਬਾਏ ਲੱਭ ਧੰਦੈ ਮਾਇਆ ਜਗਤ ਭੁਲਾਇਆ ਕਾਲ ਖੜਾ ਰੂ ਆਏ ਬਾਬਾ ਆਵਹੋ ਭਾਈ ਹੋ ਗਲ ਮਿਲੈ ਮਿਲ ਮਿਲ ਦੇਹ ਆਸੀਸਾਂ ਹੇ ਬਾਬਾ ਸੱਚੜਾ ਮੇਲ ਨਾ ਚੁੱਕਈ ਪ੍ਰੀਤਮ ਕੀਆਂ ਦੇਹ ਆਸੀਸਾਂ ਹੇ ਆਸੀਸਾਂ ਦੇਵਹੋ ਭਗਤ ਕਰੇ ਵਹੋ ਮਿਲਿਆ ਕਾਕਿਆ ਮੇਲੋ ਇੱਕ ਭੂਲੇ ਨਾਵੋ ਥੇ ਹੋ ਥਾਵੋ ਗੁਰ ਸ਼ਬਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸਾਚੈ ਵੇਸੇ ਸਾਜਨ ਸੈਣ ਮਿਲੋ ਸੰਜੋਗੀ ਗੁਰਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮਹਿ ਦੁੱਖ ਸੁਖ ਲੇਖ ਲਿਖਾਇਆ ਲਿਖਿਆੜਾ ਸਾਹਾ ਨਾ ਟਲੈ ਜਿਹੜਾ ਪੁਰਬ ਕਮਾਇਆ ਬੈ ਸਾਚੈ ਲਿਖਿਆ ਅੰਮ੍ਰਿਤ ਵਿਖਿਆ ਜਿਤ ਲਾਇਆ ਤਿਤ ਲਾਗਾ ਕਾਮਣ ਯਾਰੀ ਕਾਮਣ ਪਾਏ ਬਹੁ ਰੰਗੀ ਗਲ ਤਾਗਾ ਹੋਛੀ ਮਤ ਭਇਆ ਮਨ ਹੋਛਾ ਗੁੜਸਾ ਮੱਖੀ ਖਾਇਆ ਨਾ ਮਰਜਾਦ ਆਇਆ ਕਲ ਭੀਤਰ ਨਾਂਗੋ ਬੰਧ ਚਲਾਇਆ ਬਾਬਾ ਰੋਵੋ ਜੇ ਕਿਸੈ ਰੋਵਣਾ ਜਾਂ ਨੀੜਾ ਬੰਧ ਪਠਾਇਆ ਹੈ ਲਿਖਿਆੜਾ ਲੇਖ ਨਾ ਮਿਟੀਐ ਦਰ ਹਾਕਾਰੜਾ ਆਇਆ ਹੈ ਹਾਕਾਰਾ ਆਇਆ ਜਤ ਸਭਾਇਆ ਰੁਨੇ ਰੋਵਣ ਹਾਰੇ ਪੁੱਤ ਭਾਈ ਪਾਤੀ ਜੇ ਰੋਵੈ ਪ੍ਰੀਤਮ ਅਤ ਪਿਆਰੇ ਭੈ ਰੋਵੈ ਗੁਣਸਾਰ ਸਮਾਲੇ ਕੋ ਮਰੈ ਨਾ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸਜਾਣਾ ਰੋਵੈ ਸੱਚ ਸਮਾਲੇ ਭੈ ਰੋਵੈ ਗੁਣ ਸਾਰ ਸਮਾਲੇ ਕੋ ਮਰੈ ਨਾ ਮੋਇਆ ਨਾਲੇ ਨਾਨਕ ਜੁਗ ਜੁਗ

ਆਸ ਤਰਨਾ ਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ ਕਹੁ ਨਾਨਕ ਭਜ ਹਰ ਮਨਾ ਔਧ ਜਾਤ ਹੈ ਬੀਤ ਬਿਰਦ ਭਇਓ ਸੂਜੈ ਨਹੀਂ ਕਾਲ ਪਹੁੰਚਿਓ ਆਨ ਕਹੁ ਨਾਨਕ ਨਰ ਬਾਵਰੇ ਕਿਉਂ ਨਾ ਭਜੈ ਭਗਵਾਨ ਧਨ ਦਾਰਾ ਸੰਪਤ ਸਗਲ ਜਨੇ ਆਪਣੀ ਕਰ ਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤਤ ਉਧਾਰਨ।

ਤਨ ਧਨ ਸੰਪੈ ਸੁਖ ਦਿਓ ਅਰਜਿਹ ਨੀਕੇ ਧਾਮ ਕਹੁ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾ ਰਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹੇ ਨਾ ਕੋਏ ਕਹੁ ਨਾਨਕ ਸੁਨ ਰੇ ਮਨਾ ਤਿਹ ਸਿਮਰਤ ਗਤ ਹੋਏ ਜਿਹ ਸਿਮਰਤ ਗਤ ਪਾਈਐ ਤਿਹ ਭਜ ਰੇ ਤੈ ਮੀਤ ਕਹੁ ਨਾਨਕ ਸੁਨ ਰੇ ਮਨਾ ਔਧ ਘਟਤ ਹੈ ਨੀਤ ਪਾਂਚ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਹੁ ਨਾਨਕ ਤਿਹ ਭਜ ਮਨਾ ਭੌ ਨਿਧ ਉਤਰ ਹੈ ਪਾਰ ਸੁਖ ਦੁਖ ਜਿਹ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹੁ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਾਹੀਂ ਜੇਹੇ ਕੰਚਨ ਲੋਹ ਸਮਾਨ ਕਹੁ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹੁ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨ ਤਿਆਨ ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਜਿਹ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ ਕਹੁ ਨਾਨਕ ਸੁਨ ਰੇ ਮਨਾ ਤਿਹ ਨਰ ਮਾਥੈ ਭਾਗ ਜਿਹ ਮਾਇਆ ਮਮਤਾ ਤਜੀ ਲੀਓ ਭੇਖ ਬੈਰਾਗ ਕਹੁ ਨਾਨਕ

ਪਾਰ ਜਿਉਂ ਸੁਪਨਾ ਅਰ ਪੇਖਨਾ ਐਸੇ ਜਗ ਕੋ ਜਾਨ ਇਨ ਮੈਂ ਕਾਸ਼ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸ

ਬਿਨ ਪਰਤ ਤਾਹੇ ਜਮ ਫੰਦ ਸੁਖ ਮੈਂ ਬਹੁ ਸੰਗੀ ਭਏ ਦੁਖ ਮੈਂ ਸੰਗ ਨਾ ਕੋਏ ਕਹੋ ਨਾਨਕ ਹਰ ਭਜਮਨਾ ਅੰਤ ਸਹਾਈ ਹੋਏ ਜਨਮ

ਨਾਨਕ ਫਾਸੀ ਗੱਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨਾ ਕੋਏ ਕਹੋ ਨਾਨਕ ਸੁਨ ਰੇ ਮਨਾ ਹਰ ਭਾਵੈ ਸੋ ਹੋਏ ਜਾਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਕਹੋ ਨਾਨਕ ਮਨ ਸਿਮਰ ਤੇ ਪੂਰਨ ਹੋਵੇ ਕਾਮ ਝੂਠੈ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ ਗਰਭ ਕਰਤ ਹੈ ਦੇਹ ਕੋ ਬਿਨ ਸੈ ਛਿਨ ਮੈਂ ਮੀਤ ਜੇ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ ਜਗ ਜੀਤ ਜੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜੇ ਪ੍ਰਾਨੀ ਕਹਿ ਨਾਹੇ ਮਨ ਜੈਸੇ ਸੂਕਰ

ਸੁਚਾ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ।

ਸਰ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਜੋਗਿੰਦਰ ਸਿੰਘ ਜੀ ਗਿੱਲ ਆਪ ਜੀ ਦੁਆਰਾ ਬਖਸ਼ੀ ਸਵਾਸਾਂ ਦੀ ਪੂੰਜੀ ਭੋਗਦਿਆਂ ਕੁਝ ਦਿਨ ਪਹਿਲਾਂ ਪ੍ਰਲੋਕ ਗਮਨ ਕਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ, ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ। ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਵ ਦੇ। ਗੁਰਪਾਰ ਉਤਾਰਨ ਖੰਡਾ ਜਾ ਕੇ ਹੱਥ ਮੈਂ, ਕਲਗੀ ਸੋ ਹੈ ਸੋ ਹਮਰੀ ਰੱਛਿਆ ਕਰੇ। ਗੁਰੂ ਕਲਗੀ ਧਰ ਜਗ ਸੋ ਹਮਰੀ ਰੱਛਿਆ ਕਰੇ। ਗੁਰੂ ਕਲਗੀ ਧਰ ਜਗ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਦਰੀਆ ਵੈ ਕੰਨੇ ਬਗੁਲਾ ਬੈਠਾ ਕੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ।

ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਹਿਆ, ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ। ਸੋ ਕਹੋ ਟਲ ਗੁਰ ਸੇਵੀਐ ਐਹਨਿਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀ ਐ ਤੁਧ।

श्री वाहे गुरु साहिब जी, टोडी महला पंजवां, हर बिसरत

बिन सिमरन जो जीवन बलना सर्प जैसे अरजारी नव

ਖਾਲਸਾ ਮਹੱਲਾ ਪਹਿਲਾ। ਸੋਹਣਾ ਵੱਡਾ ਆਖੇ ਸਭ ਕੋਈ ਕੇ ਵੱਡਾ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ,

ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿੰਨੇ ਨਾ ਪਾਈਆਂ ਕਰਮ ਮਿਲੈ ਨਾ ਹੀ ਠਾਕ ਰਹਾਈਆਂ ਆਖਣ ਵਾਲਾ ਕਿਆ ਵਿਚਾਰਾ ਤ੍ਰਿਪਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੀਂ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣ ਔਖਾ ਸੱਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਾ ਮਿਲਕੈ ਆਖਣ ਪਾਹੀ ਵੱਡਾ ਨਾ ਹੋਵੈ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੈ ਸੋਗ ਦਿੰਦਾ ਰਹੈ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੈ ਕੀਤੀ ਰਾਤ ਖਸਮ ਵਿਸਾਰਹਿ ਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕਾਉ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲੇਖਾਸ

ਮੁਗਦਾ ਜਨਮ ਭਇਆ ਪ੍ਰਣਮਤ ਨਾਨਕ ਤਿਨ ਕੀ ਸਰਣਾ ਜਿੰਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਮ ਜਾਮ ਲਾਗ ਭਵ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌ ਪਈ ਅਮਰੀ ਕਰੋ ਹਾਤ ਰੱਚਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਸਭੈ ਤੁਮ ਘਾਵਹੁ ਆਪ ਹਾਤ ਮੋਹੇ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰੀਐ ਸਭ ਬੈਰਨ ਕਉ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੇ ਛਾੜ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਨ ਚੁਨ ਛਤਰ ਹਮਾਰੇ ਮਾਰੀਐ ਹੈ ਆਪ ਹਾਦੈ ਮੁਜੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੋ ਕਰਿਓ ਰੱਛਾ ਰਾਖ ਲਿਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ

ਜਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕਉ ਛਾਡ ਕੈ ਗਹਿਓ ਤੁਹਾਰੋ ਦੁਆਰ ਬਾਹੀਂ ਗਹੀਂ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦ ਹਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਓ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ

ਤਮ ਸੰਸਾਰ ਚਰਨ ਲੱਗ ਤਰੀਐ ਸਭ ਨਾਨਕ ਬ੍ਰਹਮ ਪਸਾਰੂ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋ ਮੈਂ ਨਿਰਗੁਣਿਆਰੇ ਕੋ ਗੁਣ ਆਪੇ ਤਰਸ ਪਿਓ ਤਰਸ ਪਿਆ ਮੇਰਾ ਮਤ ਸਤਿਗੁਰ ਸੱਜਣ ਮਿਲੇ ਨਾਨਕ ਨਾਮ ਮਿਲੈ ਤਾਂ ਜੀ ਤਨ ਮਨ ਤੀਵੈ ਹਰੇ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲੇ।

0: ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੂਲ ਬਾਲੇ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਦੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਜੋੜੀ ਰੱਖਣਾ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਦਿਆਂ ਹੋਇਆਂ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ ਤੂੰ ਚਾਉ ਸੱਜਣ ਮੈਂਡਿਆ ਦੇਈ ਸਿਸ ਉਤਾਰ ਨੈਣ ਮਹੰਜੇ ਤਰਸਦੇ ਕਦ ਪੱਸੀ ਦੀਦਾਰ ਸੁਕਾਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਮੈਂ ਸਿਵਤ ਖਸਾਮ ਦੀ ਨੂਰ ਅਰਸੋਂ ਕੁਰਸੋਂ ਤੂੰ ਦਿੱਠਾ ਸੱਚੇ ਪਾ ਮਨ ਜਨਮ ਜਨਮ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂ ਦਾ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਸਤਨਾਮ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਹਾਰ ਬਿਸਰਤ ਸਦਾ ਖੁਆਰੀ ਤਾਕੋ ਧੋਖਾ ਕਹਾਂ ਬਿਆਪੈ

0: ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਜੀ ਅੱਗੇ ਦਸਮਤ ਬਖਸ਼ਿਸ਼ ਕਰਨ, ਸਤਿਗੁਰੂ ਦੀ ਕਿਰਪਾ ਕਰਨ, ਰਹਿਮਤ ਕਰਨ ਆਈ ਸੂਸ ਮਹਾਂਸੰਘ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨ, ਤਿਲ ਫੁੱਲ ਭੇਟਾਂ ਮਨਜ਼ੂਰ ਕਰਨ, ਸਤਿਗੁਰੂ ਜੀ ਸਰਬੱਤ ਦੇ ਕਾਜ ਰਸ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
2: ਵਾਹਿਗੁਰੂ, ਵਾਹਿਗੁਰੂ।